ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾਂ ਕੀ ਆ ਵਡਿਆਈ ਆ ਤੁਧ ਵਿਣ ਸਿੱਧੀ ਕਿਰੈ ਨਾ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਓ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੁਰ ਨਾਹੀ ਕੋਈ ਨਾ ਕੋਆ ਨਾ ਕੋਏ

ਏਕਮ ਜਾਤੇ ਨਾਨਕ ਨਾਵੈ ਬਾਜ ਸਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਾਨੂ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੁ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ।

ਜਨਮ ਪਾਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਦਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਰ ਰਹਾ ਜਪ ਤਪ ਸੰਜਮ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਛ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤਾਹ ਗਰੀਬਨ ਬਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ ਕਬੇ ਉਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਬਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਬਹੋ ਆਪ ਹੱਥ ਦੈ ਮੋਹੇ ਬਚਾਬਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨਿਜ ਕਰ ਦੈ ਕਰਿਐ ਸਭ ਬੈਰਣ ਕਉ ਆਜ ਸਿੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਰਣ ਤਿਹਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆਏ ਮਰਨ ਕਾਲ ਕਾ ਤ੍ਰਾਤਨ ਮਰਿਆ ਊ ਜਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰਿਓ ਰੱਛਾ ਰੱਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਸ ਹੈ ਪਿਆਰੇ ਦੀਨ ਬੰਨ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤੋ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਖੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਭ ਤਹੜੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲਾ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤੇ ਮਹਾਂਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾਓ ਕੇਹ ਬਿਨ ਸਜਾਉ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਪੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਤ ਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭਉ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖੋ ਬਾਰੋ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ
ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਖ ਦੁਖਤ ਹਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਰੱਛਾ ਹੋਇ ਤਾਹੇ ਸਭ ਕਲ ਲਾਓ ਦੁਸ਼ਟ ਅਰਿਸ਼ਟ ਟਰੈ ਤਤਕਾਲ ਲਾਓ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰਿ ਹੋ ਰਿਧ ਸਿਧ ਕਰਮ ਸਭ ਹੋਈ ਦੁੜ ਚਾਚਵ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੋ ਬਾਰਾ ਜਿਨ ਨਾਲ ਨਾਮ ਤਿਹਾਰੋ ਕਹਾ ਦਰਦ ਦੁਸ਼ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾ ਕਰਤਾ ਸ੍ਰੀ ਅਸ ਧੁਜ ਜਾ ਪਹਿ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਹਿਬ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤਾਂ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਸ ਪਣ ਜਾਏ ਅਰਧ ਸਹਸ ਫੁਣ ਤੀਨ ਕਹੀ ਜਾਏ ਭਾਦਰ ਸੁਧੀ ਅਸ਼ਟਮੀ ਰਭਾਰਾਉ ਤੀਰੁਸ ਤਦਰੋ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨੇ ਤ੍ਰਿਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਮਸਤ ਆਪ ਜੂੰ ਦੋਹਰਾ ਦਸ ਜਾਨ ਕਰ ਦਸ ਪਰ ਕੀਜਾ ਕਿਰਪਾ ਅਪਾਰੂ ਆਪ ਹੱਥ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰੂ ਚਾਉ ਪਈ ਮੈਂ ਨਗਰੀ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨ ਤਿਹਾਉ ਕਰਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਾਹ ਕਰ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹ ਕੀ ਲਾਜ ਵਿਚਾਰ ਆਪਣਾ ਜਾਨ ਮੁਜਾਏ ਪ੍ਰਤ ਪਰਿਆਇ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮਹਿਆ ਆਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਪਨਮ ਜਨ ਬਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਬਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾਉ ਮੈਂ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹੱਥ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਤਰੂ ਭਗਵਤ ਕੋ ਧਿਆਨਾਉ ਬਹੁਰ ਕਰੂ ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਉਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਮ ਸੋ ਕਹਾਂ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਚਾਰ ਕਛ ਨਾਹੇ ਜਲ ਤੇ ਉਪਜ ਰੰਗ ਜਉ ਜਲ ਹੀ ਵਿਕਾਸ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਈ ਆ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਾ ਬਾਚ ਦੋਹਰਾ ਠਾਡ ਪਇਓ ਮੈਂ ਜੋਰ ਕਰਨ ਬਚਨ ਕਹਾ ਸਿਰ ਨਿਆਏ ਪੰਥ ਚਲਾਏ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿ ਗਏ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾਉ ਕਾਲ ਪੁਰਖ ਕੀ ਦੇਹੇ ਮੋਹ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮੰਕਿਤੇ ਰਵ ਸਸਕਰੋਰ ਜਲੇਸ ਦੋਹਰਾ
राम कथा जुग जुग टल सब कोई भगत नीत स्वर्गवास रघुवर कराउ सगरी पुरी समेत चौपाई जो एह कथा सुनै अर गावै दुख पाप तेह निकट नहीं आवै बिसन भगत की ए फल होई आद बयाचव सकै न कोई सम्मत 1755 हाड़बदी प्रथम सुख दावन त्वै प्रसाद कर ग्रंथ सुधारा भूल परी लहु लेउ सुधारा दोहरा नेत्र तुम के चरण तर तद्रव तीर्थ रंग श्री भगवत पूर्ण कियो रघुवर कथा प्रसंग साधु असाधु जानो नहीं बास बाद बेबादु ग्रंथ सकल पूर्ण कियो भगवत कृपा प्रसादु सवैया पाए गए जब ते तुमरे तब ते को अंकतरे नहीं आनेओ राम रहीम पुराण कुरान अनेक कहें मत एक न मान्यो सिमरत शास्त्र वेद सबाई बहु भेद कहें हम एक न जान्यो श्री असपान कृपा तुमरी कर मैं न कहो सब तो हे बखान्यो दोहरा सगल द्वार को छाड़ के कहो तुहार द्वार बह गह की लाज असु गोबिंद दास तुहार सगल द्वार को छाड़ के गहो तुहारो द्वार बही गह की लाज अस गोबिंद दास तुहारो राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुरता पाया सहज सेती मन वजिया वधाइया राग रतन परवार परियं शब्द गा बड़ियां शब्दों तां गावो हरि केरा मन जनी वसाया कह नानक आनंद होवा सतगुरु मैं पाया ए मन मेरे आ तू सदा रहो हरनाले हरनाल रहो तू मन मेरे दुख सब सारना अंगीकार ओह करे तेरा कारज सब सवारना सबना गल्ला समरथ स्वामी सो क्यों मन हो विसारे कह नानक मन मेरे सदा रहो हरनाले साचे साहिबा क्या नाही करते रह करता तेरा सब किछ है जिस देह सो पावे सदा

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋਂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਮਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਆਨੰਦ ਸੁਨੋਹ ਵਡ ਭਾਗੀ ਉਹ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹੀਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਮੁੰਦਾਵਣੀ ਮਹੱਲਾ ਪੰਜਵਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰੋ ਚਰਨ ਲਗ ਤਰੀ ਆਏ, ਸਭ ਨਾਨਕ ਬ੍ਰਹਮ ਪਸਾਰੋ, ਸਲੋਕ ਮਹੱਲਾ ਪੰਜਵਾ।

ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਈ ਤੇਰਾ ਛੱਡ ਜਾਹੇ ਭੌਜਲ ਬਿਕਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਦਿਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋ ਆਏ ਆਪ ਦਇਆਲ ਮਨੋ ਨਮ ਸਾਰਿਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਨ ਸਾ ਕਤ ਨਿੰਦਕ ਦੁਸ਼ਟ ਖਿਨ ਬਾਹੀ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨਾ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨਾ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੋ ਗੁਰਪ੍ਰੀਤ ਸਿੰਘ ਸੰਗਤ ਜੀ ਨੇ ਕਈ ਪ੍ਰਕਾਰ ਦੀ ਪੁਸਤਕ ਦਿਖੇ ਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਰਬੱਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰ ਸਾਡਾ ਚੱਲਿਆ ਕਦਮ ਬਾਣੀ ਦਾ ਪ੍ਰਤਾਪ ਬਾਣੀ ਦਾ ਰਸ ਸਾਡੇ ਮਨਾਂ ਦੇ ਅੰਦਰ ਵਾਸ ਕਰੇ, ਸਾਡੀ ਜ਼ਿੰਦਗੀ ਹੋਰ ਵੀ ਸਫਲੀ ਹੋ ਸਕਦੀ ਹੈ। ਸੋ ਆਓ ਸਤਿਕਾਰ ਜੋ ਭਾਈ ਸਾਹਿਬ ਜੀ ਪਾਸੋਂ ਲੜੀਵਾਰ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ, ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਜੋ ਪਾਵਨ ਪਵਿੱਤਰ ਸਿੱਖ ਇਤਿਹਾਸ ਉਦਾਸੀ ਸੰਪਰਦਾਵਾਂ ਦੇ ਵਿੱਚੋਂ ਜਿਵੇਂ ਚਾਰ ਧੂੰਏ ਛੇ ਬਖਸ਼ਿਸ਼ਾਂ ਜਾਂ ਹੋਰ ਵੀ ਲਾ ਕੇ 10 ਬਖਸ਼ਿਸ਼ਾਂ ਬਣਦੀਆਂ ਨੇ, ਕਈ 12 ਲਿਖੀਆਂ ਨੇ, ਉਹ ਪ੍ਰਸੰਗ ਕਵੀ ਜੀ ਗਿਆਨੀ ਗਿਆਨ ਸਿੰਘ ਜੀ ਆਪਣੇ ਸਾਹਮਣੇ ਰੱਖ ਰਹੇ ਹਨ। ਕਿਵੇਂ ਕਰਨੀ ਵਾਲੇ ਮਹਾਂਪੁਰਸ਼ 6 ਬਖਸ਼ਿਸ਼ਾਂ ਵਿੱਚੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਤੀਆਂ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਰ ਉਹਨਾਂ ਨੂੰ 4 ਚੰਨ ਲਾਏ, ਬਖਤ ਮਲੀਏ, ਜੀਤ ਮਲੀਏ, ਨੰਦ ਲਾਲ ਜੀ ਆਦਿਕ ਹੋਰ ਵੀ ਮਹਾਰਾਜ ਜੀ ਨੇ ਮਿਹਰਾਂ ਕੀਤੀਆਂ ਅਤੇ ਇਹਨਾਂ ਨੂੰ ਵੀ ਹੋਰ ਵਡਿਆਇਆ ਜਿਹੜੇ 7ਵੇਂ ਪਾਤਸ਼ਾਹ ਤੋਂ ਲੈ ਕੇ ਸਿੱਖ ਮਸਨੰਦ ਸਨ, ਜਿਨ੍ਹਾਂ ਨੂੰ ਆਪਾਂ ਮਸੰਦ ਕਹਿ ਦਿੰਦੇ ਹਾਂ, ਪ੍ਰਚਾਰਕ ਮੁਖੀ ਹੈੱਡ ਜਿਹੜੇ ਹੁੰਦੇ ਸਨ ਇਲਾਕੇ ਦੇ। ਜਿਵੇਂ ਉਹਨਾਂ 'ਤੇ ਬਖਸ਼ਿਸ਼ਾਂ ਗੁਰੂ ਹਰਿਰਾਏ ਸਾਹਿਬ ਜੀ ਨੇ ਪਹਿਲਾਂ ਕੀਤੀਆਂ, ਫਿਰ 10ਵੇਂ ਪਾਤਸ਼ਾਹ ਜੀ ਨੇ, ਭਾਈ ਸੰਗਤ ਜੀ ਦਾ ਨਾਮ ਸੀ, ਫਿਰ ਭਾਈ ਫੇਰੂ ਫੇਰੀ ਲਾਉਣ ਕਰਕੇ 7ਵੇਂ ਪਾਤਸ਼ਾਹ ਨੇ ਬਖਸ਼ ਸੰਗਤ ਸਾਹਿਬ ਦਾ ਖਿਤਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ। ਇਸੇ ਤਰ੍ਹਾਂ ਭਾਈ ਮੀਆਂ ਸਾਹਿਬ, ਨਾਮ ਤਾਂ ਰਾਮਦੇਵ ਸੀ, ਇਹ ਸੰਤ ਰਾਮ ਭਾਈ ਹਰਦਿਆਲ ਜੀ 3 ਭਰਾ ਸਨ, ਵੱਡੇ ਸਨ ਭਾਈ ਰਾਮਦੇਵ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਹਨਾਂ ਦੇ ਪਿਤਾ ਜੀ ਬੜੇ ਮਹਾਨ ਗੁਰਸਿੱਖ ਸਨ। ਜਦੋਂ ਸ਼ਹੀਦੀ ਹੋਈ ਸੀ, ਉਹ ਸੁਣਨ ਸਾਰ ਹੀ ਸਰਾਲੇ ਪਿੰਡ ਵਿੱਚ ਉਸੇ ਵੇਲੇ ਸਰੀਰ 'ਤੇ ਆ ਗਏ ਸੀ, ਇੰਨਾ ਬਰਾ ਕੀਤਾ ਸੀ, ਪਤਾ ਲੱਗਾ ਸੀ ਵੀ ਦਿੱਲੀ 'ਚ ਸ਼ਹੀਦੀ ਹੋ ਗਈ। ਉਹਨਾਂ ਦੇ ਵੱਡੇ ਬੇਟੇ ਨੇ ਭਾਈ ਰਾਮਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਕੇ ਇਹਨਾਂ ਨੇ ਬਹੁਤ ਸੇਵਾ ਕੀਤੀ, ਸੇਵਾ ਜਲ ਛਿੜਕਣ ਦੀ ਕੀਤੀ, ਪਾਣੀ ਦੀ ਜਿੰਨੀ ਸੇਵਾ ਸੀ, ਪਾਣੀ ਧੋਣ ਦੀ ਦਰਿਆ ਤੋਂ ਜਾਂ ਖੂਹ ਤੋਂ ਜੋ ਵੀ ਸਾਧਨ ਹੁੰਦਾ ਸੀ ਉੱਥੋਂ ਲੈ ਕੇ ਆਉਣਾ ਗੁਰੂ ਘਰ ਵਿਖੇ, ਲੰਗਰਾਂ ਵਾਸਤੇ ਜਿੰਨਾ ਚਾਹੀਦਾ ਉਹ ਢੋਣ, ਜਿੰਨਾ ਪਾਣੀ ਲੱਗਦਾ ਸੀ ਛਿੜਕ, ਫਿਰ ਉੱਥੇ ਬੱਸ ਨਹੀਂ ਗਾ, ਵਾਧੂ ਛਿੜਕਾ ਕਰਨਾ, ਇਸ਼ਨਾਨ ਪਾਨ ਵੀ ਕਰਾਉਣਾ ਸੰਗਤਾਂ ਦਾ, ਫਿਰ ਛਿੜਕਾ ਕਰੀ ਜਾਣਾ ਗਰਮੀਆਂ ਦੇ ਦਿਨਾਂ ਵਿੱਚ ਸਾਰੇ ਦੀਵਾਨ ਵਾਲੇ ਥਾਵਾਂ 'ਤੇ ਗੁਰੂ ਘਰ ਵਿੱਚ, ਜਿੱਥੇ ਵੀ ਸੰਗਤ ਗੁਰੂ ਸਾਹਿਬ ਰਹਿੰਦੇ ਸੀ, ਪੜਾਅ ਦਰ ਪੜਾਅ। ਇੱਕ ਵਾਰ ਇਹਨਾਂ ਪਟਿਆਲੇ ਜ਼ਿਲ੍ਹੇ ਵਿੱਚ ਤਮਤਾਨ ਸਾਹਿਬ ਵਾਲੀ ਸਾਖੀ ਆਪਾਂ ਸਰਵਣ ਕੀਤੀ, ਇਹਨਾਂ ਨੇ ਇਹਨਾਂ ਜਲ ਛਿੜਕਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਤੂੰ ਤਾਂ ਮੀਂਹ ਵਰਸਾ ਦਿੱਤਾ ਭਾਈ ਰਾਮਦੇਵ, ਤੇ ਮੀਂਹ ਵਰਸਾ ਦਿੱਤਾ, ਅੱਜ ਤੋਂ ਬਾਅਦ ਗੁਰੂ ਦੀ ਤੇਰੇ 'ਤੇ ਕਿਰਪਾ ਹੋਈ, ਤੂੰ ਰਾਮਦੇਵ ਨੇ ਤੂੰ ਮੀਆਂ ਸਾਡਾ ਮੀਹਾਂ ਸਿੱਖ ਬਣ, ਮੀਹਾਂ ਭਾਈ ਮੀਹਾਂ ਨਾ ਰੱਖ ਮਾਰੇ, ਕਹਿ ਜਾਓ ਤੁਹਾਡੀ ਸੇਵਾ ਪ੍ਰਵਾਨ ਹੈ, ਹੁਣ ਤੁਸੀਂ ਪ੍ਰਚਾਰ ਕਰੋ, ਹੁਣ ਨਾਮ ਬਾਣੀ ਦੀ ਵਰਖਾ ਕਰੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਤ ਦੀ, ਗੁਰਮਤ ਦੀ ਤੁਹਾਡੀ ਸੇਵਾ ਪ੍ਰਵਾਨ ਹੈ। ਮਹਾਰਾਜ ਜੀ ਨੇ ਇੱਕ ਤਵੀ ਲੰਗਰ ਚਲਾਉਣ ਵਾਸਤੇ ਵੀ ਜਿੱਥੇ ਵੀ ਰਹਿਣਾ ਤਵੀ ਦਿੱਤੀ, ਇੱਕ ਬੈਲ ਦਿੱਤਾ ਅਤੇ ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਦਿੱਤਾ, ਝੰਡਾ ਦਿੱਤਾ ਅਤੇ ਨਗਾਰਾ ਦਿੱਤਾ ਮਹਾਰਾਜ ਜੀ। ਇਹਨਾਂ ਫਿਰ ਨਾਲ ਬਖਸ਼ਿਸ਼ਾਂ ਲੈ ਕੇ ਬਹੁਤ ਭਾਰੀ ਵਿਚਰ ਕੇ ਪ੍ਰਚਾਰ ਲੰਗਰ ਚਲਾਏ ਜਿੱਥੇ ਵੀ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈ ਕੇ ਫਿਰ ਇਹਨਾਂ ਸੰਤ ਮੰਡਲੀ ਨਾਲ ਗੁਰਸਿੱਖਾਂ ਦੀ ਹੋਰ ਵਿਚਰ ਕੇ ਬਹੁਤ ਭਾਰੀ ਪ੍ਰਚਾਰ ਕੀਤਾ। ਮੁਖੀ ਮਸੰਦ ਸਿੱਖ ਹੋ ਕੇ ਡਿਊਟੀ ਲੱਗੀ ਹੋਈ, ਬੈਲ 'ਤੇ ਚੜ੍ਹ ਕੇ ਅਗਾਂਹ ਜਾਂਦੇ ਸਨ। ਨਿਸ਼ਾਨ ਸਾਹਿਬ ਹੁੰਦਾ ਸੀ, ਨਗਾਰਾ ਵੱਜਦਾ ਸੀ ਅਤੇ ਲੋਹ ਨਾਲ ਹੁੰਦੀ ਸੀ, ਜਿੱਥੇ ਰਹਿੰਦੇ ਉੱਥੇ ਲੰਗਰ ਤਪਦਾ ਸੀ, ਲੋਹ ਤਪਦੀ ਸੀ ਲੰਗਰ ਪੱਕਦਾ ਸੀ। ਇਉਂ ਭਾਈ ਮੀਆਂ ਦੀ ਸਾਖੀ ਜਿਹੜੀ ਆਪਾਂ ਸਰਵਣ ਕਰ ਰਹੇ ਹਾਂ, ਅੱਗੇ ਜਿਵੇਂ ਹੋਰ ਬਖਸ਼ਿਸ਼ ਹੋਈ ਦਸਮ ਪਾਤਸ਼ਾਹ ਵੇਲੇ, ਕਿੰਨੀ ਨਿਮਰਤਾ ਸੀ ਇਹ ਭਾਈ ਮੀਹੇ ਸਿੱਖ ਵਿੱਚ, ਬਸੰਦ ਵਿੱਚ ਇਹ ਸਾਖੀ ਆ ਰਹੀ, ਸਰਵਣ ਕਰਨਾ ਕਰੀਏ ਜੀ।
1: ਫਿਰ ਇੱਕ ਸਮੇਂ ਗੁਰਦਸਵੇਂ ਕੇ ਦਰਸ਼ਨ ਹੇਤ,
0: ਫਿਰ ਇੱਕ ਵਾਰ ਜਦੋਂ ਇਹ ਪ੍ਰਚਾਰ ਕਰਦੇ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਂ ਸ਼ਹੀਦੀ ਪ੍ਰਾਪਤ ਕਰ ਗਏ। ਦਸਮ ਪਾਤਸ਼ਾਹ ਦਾ ਸਮਾਂ ਆਇਆ, ਅਨੰਦਪੁਰ ਸਾਹਿਬ ਦੇ ਵਿੱਚ ਦੀਵਾਨ ਸੱਜਦੇ ਸਨ, ਰੌਣਕਾਂ ਲੱਗੀਆਂ ਹੋਈਆਂ ਸੀ। ਇੱਕ ਸਮੇਂ ਇਹਨਾਂ ਸੋਚਿਆ ਵੀ ਮਹਾਰਾਜ ਦੇ ਦਰਸ਼ਨ ਕਰਾਈਏ, ਪ੍ਰਚਾਰ ਕਰਦਿਆਂ ਫਿਰਦਿਆਂ ਫਿਰਦਿਆਂ ਫੇਰੀ 'ਤੇ ਬੈਲ 'ਤੇ ਚੜ੍ਹੇ ਹੋਏ ਸੀ। ਅਤੇ ਉਹ ਇੱਕ ਸਮੇਂ ਫਿਰ ਜਦੋਂ ਗੁਰੂ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ,
1: ਪਰ ਆਨੰਦ ਮੈਂ ਆਇਓ ਦੈਨ ਗਰ ਹੈ,
0: ਇਹ ਅਨੰਦਪੁਰ ਸਾਹਿਬ ਦੇ ਵਿੱਚ ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ ਅਤੇ ਦੀਵਾਨ ਦੀ ਅਜੇ ਸਮਾਪਤੀ ਨਹੀਂ ਹੋਈ ਸੀ। ਅਤੇ ਉਸ ਵੇਲੇ ਇਹ ਬਾਹਰੋਂ ਨਗਾਰਾ ਵਜਾਉਂਦਾ ਹੋਇਆ, ਬੈਲ 'ਤੇ ਚੜ੍ਹਿਆ ਹੋਇਆ ਭਾਈ ਮੀਹਾਂ, ਨਗਾਰਾ ਵਜਾਉਂਦਾ ਹੁੰਦਾ ਉੱਚੀ ਉੱਚੀ ਡੰਮ ਡੰਮ ਪੂਰਾ ਕਰਦਾ ਹੋਇਆ, ਜਿਵੇਂ ਪਿੰਡਾਂ 'ਚ ਜਾਂਦਾ ਸੀ, ਕਿਉਂਕਿ ਨਗਾਰੇ ਨਾ ਪਤਾ ਲੱਗਦਾ ਸੀ ਕੌਣ ਆਉਂਦਾ, ਲੋਕ ਇਕੱਠੇ ਹੁੰਦੇ ਸੀ ਜਿਵੇਂ ਢੋਲ ਵੱਜੇ ਤੋਂ ਇਕੱਠੇ ਹੋ ਜਾਂਦੇ ਆ ਲੋਕ। ਤੋ ਮਹਾਰਾਜ ਇਹ ਉਸੇ ਤਰੀਕੇ ਨਾਲ ਇਹਨੇ ਅਨੰਦਪੁਰ ਸਾਹਿਬ ਵਿੱਚ ਨਗਾਰਾ ਬੰਦ ਨਹੀਂ ਕੀਤਾ, ਨਗਰ ਵਿੱਚ ਵੀ ਆ ਗਿਆ, ਦੀਵਾਨ ਦੇ ਬਿਲਕੁਲ ਕੋਲਿਆ ਅਤੇ ਨਗਾਰਾ ਵਜਾਉਂਦਾ ਹੋਇਆ ਇਹ ਆਇਆ ਹੈ। ਇਹ ਗੁਰੂ ਮਰਜ਼ਾ ਦਰਬਾਰ ਦੀ ਮਰਜ਼ਾਦਾ ਵੀ ਹੈ ਵੀ ਕੋਈ ਖੜਕਾ ਕਰਦੇ ਨਹੀਂ ਆਉਣਾ, ਜੇ ਦੀਵਾਨ ਲੱਗਾ ਹੋਵੇ ਚੁੱਪ ਚਾਪ ਸਿੱਖ ਨੇ ਆਉਣਾ, ਉਦਾਸ ਹੁੰਦੀ ਹੋਵੇ ਤਾਂ ਪਿੱਛੇ ਹੀ ਖੜ੍ਹ ਜਾਵੇ, ਇਹ ਨਾ ਉਦਾਸੀਏ ਦੇ ਵਿੱਚ ਹੀ ਵੱਜੀ ਜਾਵੇ, ਮੱਥਾ ਟੇਕੀ ਜਾਵੇ। ਹੁਣ ਤਾਂ ਸਾਨੂੰ ਇੰਨਾ ਵੀ ਨਹੀਂ ਪਤਾ, ਹੁਣ ਦੇ ਸਿੱਖਾਂ ਨੂੰ ਬੀਬੀਆਂ ਭੈਣਾਂ ਨੂੰ ਵੀ ਅਰਦਾਸ ਹੋਈ ਜਾਂਦੀ ਸੀ ਪਿੱਛੇ ਹੱਥ ਜੋੜ ਕੇ ਖੜ੍ਹਨਾ, ਅਰਦਾਸੀਆਂ ਨੂੰ ਡੇਗਣ ਤੱਕ ਦੀ ਪ੍ਰੋਬਲਮ ਆ ਜਾਂਦੀ, ਬਿਰਤੀ 'ਤੇ ਉਹਦੀ ਕਾਗਰ ਕੀ ਰਹਿਣੀ। ਸੋ ਇਸ ਕਰਕੇ ਗੁਰੂ ਦੇ ਦਰਬਾਰ ਵਿੱਚ ਜਦੋਂ ਦਰਬਾਰ ਸਜਿਆ ਹੋਵੇ ਉਦੋਂ ਸਿੱਖ ਨੇ ਦਰਵਾਜ਼ੇ ਤੋਂ ਪੂਰਾ ਸੁਚੇਤ ਹੋ ਕੇ ਅੰਦਰ ਆਉਣਾ ਵਾ, ਆਸਾ ਪਾਸਾ ਵੇਖ ਕੇ ਧਿਆਨ ਨਾਲ ਬਿਸਰ ਭੋਏ ਨਹੀਂ ਆਉਣਾ, ਸੁਚੇਤ ਹੋ ਕੇ ਹੱਥ ਜੁੜੇ ਹੋਣ, ਚੁੱਪ ਚਾਪ। ਕੋਈ ਜੇ ਕੋਈ ਗੁਣ ਆ ਉਹਨੂੰ ਬਾਹਰ ਵਜਾ ਸਕ, ਅੰਦਰ ਨਹੀਂ, ਬਿਲਕੁਲ ਨਹੀਂ ਕਿਸੇ ਤਰ੍ਹਾਂ ਦਾ ਖੜਕਾ ਹੋਵੇ। ਇਸ ਕਰਕੇ ਇਹ ਮਰਿਆਦਾ ਹੈ। ਪਰ ਇਹ ਨਗਾਰਾ ਵਜਾਉਂਦਾ ਜਦੋਂ ਆਇਆ ਐਨ ਦੀਵਾਨ ਦੇ ਕੋਲ ਤੱਕ ਅਤੇ ਆਵਾਜ਼ ਅੰਦਰ ਗਈ ਹੈ, ਅਤੇ ਉਸ ਵੇਲੇ ਪਰਖਣ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਨੇ, ਫਿਰ ਉਸ ਵੇਲੇ ਕੀ ਹੋਇਆ ਹੈ,
1: ਵਜਤ ਨਗਾਰਾ ਸੁਣ ਗੁਰੂ ਨੇ ਛਨਾਏ ਲਏ,
0: ਜਦੋਂ ਨਗਾਰਾ ਵੱਜਦਾ ਸੁਣਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਦਰ ਦੀਵਾਨ 'ਚ ਬੈਠਿਆ ਨੇ, ਅਤੇ ਸਿੱਖਾਂ ਨੂੰ ਸਿੰਘਾਂ ਨੂੰ ਭੇਜ ਕੇ ਖਾਲਸੇ ਨੂੰ ਕਿਹਾ ਮਹਾਰਾਜ ਖੋਲੋ ਇਹਦਾ ਬਲਦ ਨਗਾਰਾ, ਸਭ ਕੁਝ ਕੌਣ ਆ, ਕਹਿੰਦੇ ਜੀ ਭਾਈ ਮੀਆਂ ਸਾਹਿਬ ਆ ਰਹੇ, ਭਾਈ ਮੀਆਂ ਜੀ ਆ ਰਹੇ ਨੇ। ਮਹਾਰਾਜ ਕਹਿੰਦੇ ਖੋਲੋ ਇਹਦਾ ਨਗਾਰਾ, ਬਲਦ ਵੀ ਖੋ ਲਵੋ ਅਤੇ ਸੋ ਝੰਡਾ ਵੀ ਇਹਦਾ ਫੜ ਲਿਆਓ।
1: ਹਰਖ ਨਾ ਸੋਖ ਕਛੂ ਸਾਧ ਔਰ ਧਾਰਾ ਹੈ,
0: ਉਵੇਂ ਆ ਕੇ ਖਾਲਸੇ ਨੇ ਕੀਤਾ, ਤੂੰ ਇਹ ਕੀ ਕੀਤਾ ਵਾ, ਤੈਨੂੰ ਪਤਾ ਨਹੀਂ ਦੀਵਾਨ ਸਜਿਆ ਵਾ। ਤੋ ਇਸ ਕਰਕੇ ਬੈਲ ਵੀ ਖੋ ਲਿਆ, ਉਸੇ ਵੇਲੇ ਥੱਲੇ ਤਾਰ ਦਿੱਤਾ ਇਹਨੂੰ, ਅਤੇ ਨਗਾਰਾ ਵੀ ਖੋ ਲਿਆ, ਝੰਡਾ ਵੀ ਫੜ ਲਿਆ। ਦੋ ਤਿੰਨ ਸਿੰਘ ਗਏ, ਜੋ ਮਹਾਰਾਜ ਨੇ ਅੰਦਰੋਂ ਸਖਤੀ ਨਾਲ ਹੁਕਮ ਕੀਤਾ, ਅਤੇ ਫਿਰ ਖਾਲਸਾ ਨੇ ਕਿਹੜਾ ਨਾ ਸਖਤੀ ਕੀਤੀ ਹੋਵੇਗੀ। ਤੋ ਇਸ ਕਰਕੇ ਕਿਹਾ ਤੈਨੂੰ ਪਤਾ ਨਹੀਂ, ਕਈਆਂ ਕੁਝ ਬੋਰਕ ਬੋਲ ਵੀ ਬੋਲੇ ਹੋਣਗੇ। ਅਤੇ ਉਸ ਵੇਲੇ ਇਹ ਜਿਹੜਾ ਸੀ ਭਾਈ ਮੀਆਂ, ਥੋੜ੍ਹਾ ਜਿੰਨਾ ਵੀ ਮਨ ਵਿੱਚ ਰੋਸ ਨਹੀਂ ਆਉਣ ਦਿੱਤਾ, ਹਰਖ ਨਾ ਸ਼ੋਕ ਅਸ਼ੂ ਸਾਧ ਔਰ ਧਾਰਾ ਹੈ, ਕੋਈ ਖੁਸ਼ੀ ਸੋ ਅਤੇ ਸ਼ੋਕ ਥੋੜ੍ਹਾ ਜਿੰਨਾ ਵੀ ਜਦੋਂ ਖੋ ਲਿਆ ਸਾਰਾ ਕੁਝ। ਇਹ ਨਹੀਂ ਕਿਹਾ ਮੇਰੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਤੂੰ ਕੌਣ ਸੋ ਤੁਸੀਂ ਕੌਣ ਆ ਖੋਣ ਵਾਲੇ। ਥੋੜ੍ਹਾ ਜਿੰਨਾ ਵੀ ਅਫਸੋਸ ਹੈ ਸਾਧੂ ਮਹਾਤਮਾ ਨੇ ਭਾਈ ਮੀਹਾ ਜੀ ਨੇ ਮਨ ਵਿੱਚ ਨਹੀਂ ਲਿਆਂਦਾ ਹੈ।
1: ਗਇਓ ਜਬ ਗੁਰੂ ਪਾਸ ਮਿਲਿਓ ਦਾ ਨਜ਼ਰ ਖਾਸ,
0: ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਉਸੇ ਖੁਸ਼ੀ ਵਿੱਚ ਜਦੋਂ ਪਿੱਛੋਂ ਆ ਜਿਵੇਂ ਆਉਂਦਾ ਸੀ ਨਾ ਦੀਦਾਰੇ ਕਰਨ, ਸਾਡੇ ਵਰਗਾ ਹੁੰਦਾ ਤਾਂ ਮੁੜ ਜਾਂਦਾ ਪਿੱਛੋਂ, ਮੈਂ ਕੀ ਲੈਣਾ ਫਿਰ। ਕਾਰ ਭੇਟਾ ਗੁਰੂ ਘਰ ਦੀ ਜਿੰਨੀ ਸੀ ਉਹ ਵੀ ਪੂਰੇ ਪੂਰੇ ਖੁਸ਼ੀ ਖੁਸ਼ੀ ਆਨੰਦ ਵਿੱਚ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਨਜ਼ਰਾਨਾ ਰੱਖਿਆ, ਜਿੰਨੀ ਕਾਰ ਭੇਟਾ ਸੀ ਉਹ ਰੱਖੀ ਹੈ ਅਤੇ ਡੰਡੌਤ ਬੰਦਨ ਨਮਸਕਾਰ ਕੀਤੀ, ਪ੍ਰਕਰਮਾ ਕੀਤੀਆਂ ਹਨ।
1: ਬੁੱਝੇ ਗੁਰ ਕਹਿਓ ਸਾਧ ਸ਼ਰਧਾ ਅਪਾਰ ਹੈ।
0: ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਭਾਈ ਮੀਹਾਂ ਇੱਥੋਂ ਸਾਰਾ ਕੁਝ ਖੋਲਿਆ, ਤੈਨੂੰ ਗੁੱਸਾ ਨਹੀਂ ਆਇਆ? ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਗੁੱਸਾ ਕਾਹਦਾ ਕਰ, ਗਰੀਬ ਨਿਵਾਜ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀਜਾ। ਜੇ ਜਿਹਦੀ ਵਸਤੂ ਆ ਜਿਹਨੇ ਬਖਸ਼ਿਸ਼ ਕੀਤੀ ਆ ਅਤੇ ਜੇ ਉਹ ਹੀ ਵਾਪਸ ਆਪਣੀ ਲੈ ਜਾਵੇਗਾ ਤਾਂ ਫਿਰ ਕਿਹਦੇ ਨਾਲ ਕੋਈ ਰੋਸ ਕਰਨਾ? ਬਈ ਤੁਸੀਂ ਨਵੇਂ ਸਰੂਪ ਵਿੱਚ ਬਖਸ਼ਿਸ਼ ਕੀਤੀ ਸੀ, ਬੈਲ ਬਖਸ਼ਿਆ, ਨਗਾਰਾ ਦਿੱਤਾ, ਝੰਡਾ ਦਿੱਤਾ, ਤਵੀ ਦਿੱਤੀ ਅਤੇ ਹੁਣ ਤੁਸੀਂ ਵਾਪਸ ਲੈ ਲਿਆ, ਰੂਪ ਤਾਂ ਉਹੀ ਹੈ ਨਾ ਦਸਮਾਂ, ਹੁਣ ਆਪ ਜੀ ਨੇ ਆਪਣੀ ਦਿੱਤੀ ਦਾਤ ਤੁਸੀਂ ਵਾਪਸ ਲੈ ਲਈ, ਮੇਰਾ ਹੈ ਕੀ ਇਹਦੇ ਵਿੱਚ? ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸੋ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਕੀ ਹੈ ਨਚੀਜ਼ ਤੁਹਾਡੇ ਕਰਕੇ, ਤੁਸੀਂ ਨਚੀਜ਼ਿਆਂ ਨੂੰ ਚੀਜ਼ ਵਾਲੇ ਬਣਾਉਣ ਵਾਲੇ ਹੋ ਸੱਚੇ ਪਾਤਸ਼ਾਹ, ਅਤੇ ਮੈਂ ਕਿਉਂ ਰੋਸ ਕਰਦਾ ਭਲਾ? ਸੱਚੇ ਪਾਤਸ਼ਾਹ ਸਭ ਕੁਝ ਤੁਹਾਡਾ ਤੁਸੀਂ ਲੈ ਲਿਆ ਜਾਂ ਖੋ ਲਿਆ, ਮੈਨੂੰ ਕਾਹਦਾ ਰੋਸ? ਐਸੀ ਬਿਰਤੀ ਸਾਧ ਸੰਗਤ ਜੀ, ਹਉ ਤੋਂ ਰਹਿਤ, ਹਉਮੈ ਤੋਂ ਰਹਿਤ, ਹਉਮੈ ਹੀ ਪਰਖੀ ਸੀ ਮਹਾਰਾਜ ਜੀ ਨੇ, ਹੋਰ ਕੀ ਆਪਾਂ ਕਹਿ ਸਕਦੇ ਹਾਂ? ਅਭਿਮਾਨ ਹੈ ਕਿ ਨਹੀਂ ਅੰਦਰ? ਸੇਵਾ ਕਰਦਿਆਂ ਮਾਨ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ, ਜਿਹੜਾ ਮਾਨ ਅਤੇ ਅਭਿਮਾਨ ਵਿੱਚ ਰਹਿੰਦਾ ਸੇਵਾ ਵੀ ਕਰਦਾ ਸਿੱਖ, ਉਹ ਸੇਵਕ ਨਹੀਂ ਬਣਿਆ ਸਮਝੋ, ਅਜੇ ਆਪਣੇ ਆਪ ਵਿੱਚ ਹੀ ਫਿਰਦਾ, ਉਹ ਸੇਵਕ ਨਹੀਂ ਅਜੇ ਬਣੇ। ਜਦੋਂ ਮਾਨ ਅਭਿਮਾਨ ਤੋਂ ਰਹਿਤ ਹੋ ਜਾਂਦਾ ਹਿਰਦਾ, ਸੇਵਾ ਸਿਮਰਨ ਕਰਦਿਆਂ ਗੁਰੂ ਘਰ ਦੀ ਅਨੇਕਾਂ ਤਰ੍ਹਾਂ ਦੀ ਸੇਵਾ ਕਮਾਉਂਦਿਆਂ, ਅਤੇ ਉਦੋਂ ਸੇਵਕ ਬਣ ਜਾਂਦਾ ਅਤੇ ਸੇਵਕ ਮਹਾਰਾਜ ਨੂੰ ਪ੍ਰਵਾਨ ਹੋ ਜਾਂਦਾ। ਬੁੱਝਿਓ ਗੁਰ ਕਹਿਓ ਸਾਧ ਸ਼ਰਧਾ ਪਾਰਾ ਹੈ। ਜਦੋਂ ਪੁੱਛਿਆ ਮਹਾਰਾਜ ਨੇ, ਮਹਾਰਾਜ ਕਾਹਦਾ ਰੋਸ? ਵੇਖਿਆ ਸੱਚੇ ਪਾਤਸ਼ਾਹ ਨੇ ਵੀ ਇੰਨੀ ਸ਼ਰਧਾ, ਕਿਹਾ ਵਾਹ ਭਾਈ ਮੀਹਾਂ ਤੂੰ ਪ੍ਰਵਾਨ ਹੈ।
1: ਰਾਵ ਰਹੀ ਘਰ ਕੀ ਹੈ ਵਸਤ ਨਗਾਰਾ ਇਹੋ।
0: ਕਹਿਣ ਲੱਗੇ ਮਹਾਰਾਜ ਆਪ ਜੀ ਦੇ ਘਰ ਦੀ ਤਾਂ ਇਹ ਵਸਤੂਆਂ ਸੀ, ਨਗਾਰਾ, ਇਹ ਬੈਲ, ਇਹ ਝੰਡਾ,
1: ਆਪ ਹੀ ਨਾ ਲੀਨੋ ਫਿਰ ਮੋਹੇ ਕਿਆ ਵਿਚਾਰਾ ਹੈ।
0: ਫਿਰ ਵਾਪਸ ਆਪ ਜੀ ਨੇ ਖੋ ਲਿਆ ਸਿੰਘਾਂ ਨੂੰ ਭੇਜ ਕੇ, ਖਾਲਸੇ ਨੂੰ, ਅਤੇ ਮੇਰਾ ਕੀ ਹੈ? ਮੈਂ ਕਿਆ ਮੋਹੇ ਕਿਆ ਵਿਚਾਰਾ ਹੈ? ਮੈਂ ਤਾਂ ਇਹ ਵਿਚਾਰਿਆ ਮੇਰਾ ਹੈ ਕੀ ਹੈ, ਮੇਰਾ ਤਾਂ ਹੈ ਹੀ ਕੁਝ ਨਹੀਂ ਸੀ, ਅਤੇ ਤੁਹਾਡਾ ਸੀ ਤੁਸੀਂ ਲੈ ਲਿਆ, ਮੈਂ ਕਿਉਂ ਰੋਸ ਕਰਾਂ?
1: ਦੇਖ ਅਦ ਸੁਧ ਚਿੱਤ ਸਾਤ ਕਉ ਗੁਰ ਨੈ ਫੇਰ।
0: ਵੇਖ ਕੇ ਸੁਧ ਚਿੱਤ ਐਸਾ, ਹਉਮੈ ਤੋਂ ਹਉ ਤੋਂ ਰਹਿਤ ਹਿਰਦਾ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧੂ ਭਾਈ ਮੀਹਾਂ ਜੀ ਦਾ
1: ਵਾਪਸ ਨਿਗਾਰ ਦਿਓ ਸੰਗ ਮੈਂ ਨਿਸ਼ਾਨ ਹੈ।
0: ਅਤੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਨਿਗਾਰਾ ਵੀ, ਬੈਲ ਵੀ ਵਾਪਸ ਕਹਿ ਲਿਆ, ਉਹ ਭਾਈ ਸ਼ਿੰਗਾਰ ਕੇ ਬੈਲ, ਹੁਣ ਉਹ ਬੈਲ ਸ਼ਿੰਗਾਰ ਕੇ ਦਿੱਤਾ ਅਤੇ ਨਗਾਰਾ ਵੀ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਨਵਾਂ, ਅਤੇ ਨਾਲ ਨਿਸ਼ਾਨ ਗਿਆਨੀ ਗਿਆਨ ਸਿੰਘ ਜੀ ਭਾਵੇਂ ਲਿਖਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕਈਆਂ ਲਿਖਿਆ ਮਜੀਠੀ ਰੰਗ ਦਾ ਚੋਲਾ ਦਿੱਤਾ ਸੀ, ਨਿਸ਼ਾਨ ਨਹੀਂ ਦਿੱਤਾ ਸੀ, ਕਈਆਂ ਨਿਸ਼ਾਨ ਵੀ ਲਿਖੇ, ਇੱਥੇ ਲਿਖ ਰਹੇ ਮੈਂ ਨਾਲ ਨਿਸ਼ਾਨ ਵੀ ਨਵਾਂ ਦਿੱਤਾ ਹੈ ਕੇਸਰੀ।
1: ਫਿਰ ਨਿਜ ਦਸਤਾਰ ਬਖਸ਼ ਅਰਧ ਦਈ।
0: ਫਿਰ ਖੁਸ਼ ਹੋ ਕੇ ਅੱਧੀ ਦਸਤਾਰ ਆਪਣੀ ਜਿਹੜੀ ਬੰਨੀ ਹੋਈ ਸੀ ਨਾ, ਇਹਨੂੰ ਵੀ ਭਾਈ ਫੇਰੂ ਵਾਂਗ ਅੱਧੀ ਦਸਤਾਰ ਮਹਾਰਾਜ ਨੇ ਲਾ ਕੇ ਅਤੇ ਇਹਦੇ ਸੀਸ 'ਤੇ ਸਜਾ ਦਿੱਤੀ।
1: ਔਰ ਮੀਹਾ ਸਾਹਿਬ ਖਿਤਾਬ ਦਿਓ ਜਾਨ ਹੈ।
0: ਇੱਥੇ ਹੀ ਬਸ ਨਹੀਂ, ਸੱਚੇ ਪਾਤਸ਼ਾਹ ਜੀ ਨੇ ਕਈਆਂ ਲਿਖਿਆ ਸ੍ਰੀ ਸਾਹਿਬ ਵੀ ਦਿੱਤੀ ਇਹਨੂੰ ਵੱਡੀ, ਅਤੇ ਭਾਈ ਮੀਹਾਂ ਸਾਹਿਬ ਦਾ ਪਹਿਲਾਂ ਤਾਂ ਸੀ ਇਕੱਲਾ ਹੀ ਮੀਹਾਂ, ਰਾਮਦੇਵ ਤੋਂ ਮੀਂਹ ਦਾ ਮੀਂਹ ਵਾਂਗ ਛਿੜਕਾ ਕਰਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਤੂੰ ਭਾਈ ਮੀਹਾਂ ਸਿੱਖ ਹੋਇਆ, ਅਤੇ ਹੁਣ ਮਹਾਰਾਜ ਨੇ ਇਕੱਲਾ ਮੀਹਾਂ ਨਹੀਂ ਰਹਿਣ ਦਿੱਤਾ, ਕਿਹਾ ਤੂੰ ਭਾਈ ਮੀਹਾਂ ਸਾਹਿਬ ਹੋਇਆ। ਤੋ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਇਹਨਾਂ 'ਤੇ ਹੋਰ ਕੀਤੀ, ਖਿਤਾਬ ਦਇਓ ਜਾਨ ਹੈ ਮੀਹਾਂ ਸਾਹਿਬ ਦਾ, ਭਾਈ ਸਾਹਿਬ ਦਾ ਇਹ ਵੀ ਖਿਤਾਬ ਬਹੁਤ ਵੱਡਾ ਹੁੰਦਾ ਸੀ, ਮਹਾਰਾਜ ਦਿੰਦੇ ਸੀ, ਭਾਈ ਨੰਦ ਲਾਲ ਜੀ ਨੂੰ ਵੀ ਦਿੱਤਾ ਸੀ ਸੱਚੇ ਪਾਤਸ਼ਾਹ, ਭਾਈ ਫੇਰੂ ਨੂੰ ਵੀ ਭਾਈ ਸਾਹਿਬ ਦਾ ਖਿਤਾਬ ਦਿੱਤਾ ਸੀ, ਭਾਈ ਫੇਰੂ ਤੇਰੀ ਸੱਚੀ ਦਾੜੀ ਜਿਹੜੀ ਪਿੱਛੇ ਸਾਖੀ ਲੰਘੀ ਇਹਨਾਂ ਬਖਸ਼ਿਸ਼ਾਂ ਵਿੱਚੋਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੀਹਾਂ ਸਾਹਿਬ ਦਾ ਖਿਤਾਬ ਦਿੱਤਾ ਬਹੁਤ ਭਾਰੀ ਸੰਗਤ ਵਿੱਚ ਇੰਨਾ ਨਿਵਾਜਿਆ ਹੈ।
1: ਯਹੀ ਤਾਂ ਮਹੰਤ ਤਾਂ ਕੀ ਗਾਦੀ ਪਰ ਹੋਤ ਜੂ।
0: ਕਵੀ ਜੀ ਕਹਿੰਦੇ ਇਸੇ ਵਾਸਤੇ ਸਾਧ ਸੰਗਤ ਜੀ ਜੋ ਵੀ ਇਹਨਾਂ ਤੋਂ ਬਾਅਦ ਇਹਨਾਂ ਦੀ ਗੱਦੀ ਉੱਪਰ ਮਹੰਤ ਹੁੰਦਾ ਹੈ।
1: ਰਾਖਤ ਅਰਧ ਪਾਗ ਪ੍ਰਗਟ ਜਹਾਨ ਹੈ।
0: ਉਹ ਵੀ ਆਪਣੇ ਸੀਸ ਦੇ ਉੱਪਰ ਅੱਧੀ ਪੱਗ ਰੱਖਦਾ ਹੈ, ਪੂਰੀ ਨਹੀਂ। ਵੀ ਅੱਧੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਸੀ ਅਤੇ ਬਖਸ਼ਿਸ਼ ਹੀ ਸਿਰ 'ਤੇ ਰੱਖਣੀ ਆ, ਆਪਣੇ ਕੋਲੋਂ ਨਹੀਂ ਰੱਖਣੀ। ਭਾਵ ਉਹ ਇੱਕ ਮਰਿਆਦਾ ਜਿਵੇਂ 100 ਬਣੀ ਹੁੰਦੀ ਸ਼ਰਧਾ, ਇਹਦੀ ਗੱਦੀ ਦੇ ਜਿੰਨੇ ਸਾਧੂ ਹੋਏ ਨੇ ਬਾਅਦ ਵਿੱਚ ਅੱਧੀ ਪੱਗ ਹੀ ਰੱਖਦੇ ਰਹੇ, ਬੰਨ੍ਹਦੇ ਰਹੇ ਹਨ।
1: ਬਖਸ਼ਿਸ਼ ਗੁਰੂ ਜੀ ਕੇ ਸਾਧਕ ਹੈ ਲਾਤ ਇਹ।
0: ਇਹ ਵੀ ਇੱਕ 6 ਬਖਸ਼ਿਸ਼ਾਂ ਵਿੱਚੋਂ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਸਾਧੂ ਮਹਾਤਮਾ ਖਵਾਉਂਦੇ ਹਨ।
1: ਗਾਦੀ ਜਿਹਨੇ ਕੇਰੀ ਪਟਿਆਲੇ ਮੈਂ ਮਹਾਨ ਹੈ।
0: ਜਿਹਨਾਂ ਦੀ ਗੱਦੀ ਪਟਿਆਲੇ ਵਿੱਚ ਬਹੁਤ ਵੱਡੀ ਚੱਲੀ ਸੀ, ਉੱਥੇ ਇਹਨਾਂ ਦਾ ਮੁੱਖ ਪ੍ਰਬੰਧਕ ਡੇਰਾ ਸੀ।
1: ਸਾਧ ਹੈ ਅਗਾਧ ਮੀਹਾ ਸਾਹਿਬ ਕੇ ਜਾਗ ਮਾਹੇ।
0: ਇਹਨਾਂ ਦੀ ਗੱਦੀ ਦੇ ਅੱਗੇ ਜਿਹੜੇ ਉਦਾਸੀ ਸਾਧੂ ਨੇ ਬਹੁਤ ਡੂੰਘੇ, ਬੜੇ ਵਿਚਾਰਵਾਨ, ਗਿਆਨਵਾਨ ਹਨ।
1: ਡੇਰੇ ਜਿਹਨੇ ਕਿਹਾ ਹੈ ਵਧੇਰੇ ਹੀ ਜਹਾਨ ਪੈ।
0: ਜਿਹਨਾਂ ਨੇ ਅੱਗੇ ਹੋਰ ਲਗਰਾਂ ਫੁੱਟੀਆਂ ਫਿਰ ਅਤੇ ਸਾਰੇ ਹਿੰਦੁਸਤਾਨ ਵਿੱਚ ਬਹੁਤ ਸਾਰੇ ਡੇਰੇ ਸਥਾਨ ਬਣਾਏ ਅਤੇ ਉੱਥੋਂ ਫਿਰ ਸਿੱਖੀ ਦਾ ਪ੍ਰਚਾਰ ਕੀਤਾ ਹੈ।
1: ਬਖਸ਼ਿਸ਼ ਸਤਮੀ ਕੇ ਕਹੇ ਹਮ ਸਾਧ ਇਹੋ।
0: ਕਹਿੰਦੇ ਸੱਤਵੀਂ ਬਖਸ਼ਿਸ਼ ਇਹ ਨਾ ਸਾ ਇਹ ਸਾਧੂ ਹੈ ਭਾਈ ਮੀਆਂ ਸਾਹਿਬ, ਤੋ ਇਹ ਸਾਧੂ ਹੋਏ ਹਨ।
1: ਔਰ ਨੰਦ ਲਾਲ ਕਹਿ ਅੱਠਵੇਂ ਮਹਾਨ ਪੈ।
0: ਅੱਠਵੀਂ ਬਖਸ਼ਿਸ਼ ਭਾਈ ਨੰਦ ਲਾਲ ਜੀ ਦੇ ਉੱਪਰ ਹੋਈ ਹੈ ਜੋ, ਸੋ ਇਹ ਅੱਠਵੀਂ ਬਖਸ਼ਿਸ਼ ਉਹਨਾਂ ਦੀ ਵੀ ਬਿਆਨ ਕਹੀ ਜਾਂਦੀ ਹੈ।
1: ਔਰ ਇੱਕ ਗੁਰੂ ਮਿਹਰਬਾਨ ਜੋ ਕਿ ਬਖਸ਼ਿਸ਼।
0: ਭਾਈ ਨੰਦ ਲਾਲ ਜੀ ਜਿਹੜੇ ਸਨ, ਇਹ ਭਾਵੇਂ ਜਨਮ ਇਹਨਾਂ ਦਾ 1633 ਈਸਵੀ ਵਿੱਚ ਗਜਨੀ ਦੇ ਵਿੱਚ ਸਾਧ ਸੰਗਤ ਜੀ ਹੁੰਦਾ ਹੈ, ਭਾਈ ਛੱਜੂ ਰਾਮ ਜੀ ਖੱਤਰੀ ਦੇ ਗ੍ਰਹਿ ਵਿਖੇ, ਕਈਆਂ ਛੱਜੂ ਦਾਸ ਵੀ ਲਿਖਿਆ ਵਾ, ਭਾਈ ਛੱਜੂ ਰਾਮ ਜੀ ਖੱਤਰੀ ਦੇ ਗ੍ਰਹਿ ਵਿਖੇ ਇਹਨਾਂ ਦਾ ਗਜਨੀ ਵਿੱਚ 1633 ਈਸਵੀ ਨੂੰ ਜਨਮ ਹੁੰਦਾ। ਅਤੇ ਇਹਨਾਂ ਦੇ ਗ੍ਰਹਿ ਵਿਖੇ ਜਿੰਨੇ ਬੱਚੇ ਹੁੰਦੇ ਸੀ, ਸਾਲ ਨਹੀਂ ਪੂਰਾ ਕਰਦਾ ਸੀ ਉਹ ਬੱਚਾ, ਉਹ ਸਾਲ ਦੇ ਵਿੱਚ ਵਿੱਚ ਹੀ ਚੜ੍ਹਾਈ ਕਰ ਜਾਂਦਾ, ਜਿਵੇਂ ਭਾਈ ਮਰਦਾਨਾ ਜੀ ਦੀ ਸਾਖੀ ਆਉਂਦੀ ਹੈ। ਜੋ 7ਵੇਂ ਸੀ ਅਤੇ ਮਹਾਰਾਜ ਨੇ ਫਿਰ ਕਹਿ ਤਾ ਸੀ ਵੀ ਇਹ ਮਰ ਜਾਣਾ ਨਾ ਕਹੋ, ਇਹ ਮਰਦਾ ਨਾ, ਇਹ ਨਹੀਂ ਮਰੇਗਾ, ਇਹ ਦੁਨੀਆਂ 'ਚ ਸਦਾ ਲਈ ਅਮਰ ਰਹੇਗਾ। ਅਤੇ ਅਮਰ ਮਹਾਰਾਜ ਨੇ ਕਰ ਵੀ ਦਿੱਤਾ, ਕਲੀਆਂ ਸਾਖੀਆਂ 'ਚ ਨਹੀਂ, ਮਰਦਾਨਾ ਪਹਿਲਾ ਬਾਣੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ ਅਤੇ ਮਰਦਾਨਾ ਮਹੱਲੇ ਦੀ ਥਾਂ 'ਤੇ ਮਹਾਰਾਜ ਨੇ ਲਿਖਿਆ ਮਰਦਾਨਾ ਪਹਿਲਾ, ਉਹਨਾਂ ਦਾ ਅਮਰ ਰੱਖਣ ਵਾਸਤੇ ਨਾਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਜੋ ਜਿੰਨਾ 'ਚ ਰਹਿਣਗੇ ਉਹਨਾਂ 'ਚ ਭਾਈ ਮਰਦਾਨੇ ਦਾ ਨਾਮ ਵੀ ਵਿੱਚ ਆ ਗਿਆ। ਸੋ ਇਵੇਂ ਇਹਨਾਂ ਦਾ ਭਾਈ ਛੱਜੂ ਰਾਮ ਜੀ ਦੇ ਗ੍ਰਹਿ ਵਿਖੇ ਜਿਹੜੇ ਬੱਚੇ ਹੁੰਦੇ ਸੀ ਜਨਮ ਲੈਂਦੇ, ਸਾਲ ਦੇ ਵਿੱਚ ਸਾਲ ਪੂਰਾ ਨਹੀਂ ਕਰਦੇ, ਚੜ੍ਹਾਈ ਕਰਦੇ, ਇਹ ਭਾਈ ਨੰਦ ਲਾਲ ਜੀ ਜੋ, ਸੋ ਇਹਨਾਂ ਦੇ ਕੀ ਹੋਇਆ ਵੀ ਸਾਲ ਪੂਰਾ ਜਦੋਂ ਹੋ ਗਿਆ ਤਾਂ ਇਹਨਾਂ ਨੂੰ ਕੁਛ ਨਹੀਂ ਹੋਇਆ, ਸਹੀ ਸਲਾਮਤ। ਬੜੀ ਖੁਸ਼ੀ ਹੋਈ ਭਾਈ ਛੱਜੂ ਰਾਮ ਜੀ ਨੇ। ਵਿਸ਼ੇਸ਼ ਕਰਕੇ ਗਜਨੀ ਦੇ ਵਿੱਚ ਮਦਰੱਸੇ ਸੀ ਇਸਲਾਮ ਦੇ, ਅਰਬੀ ਫਾਰਸੀ ਦੇ, ਅਤੇ ਉੱਥੇ ਇਹਨਾਂ ਦਾ ਫਿਰ ਵਿਸ਼ੇਸ਼ ਕਰਕੇ, ਕਿਉਂਕਿ ਆਪ ਇਹਨਾਂ ਦੇ ਪਿਤਾ ਜੀ ਮੁਨਸ਼ੀ ਸਨ ਉਸ ਵੇਲੇ ਦਾਰਾ ਸ਼ਿਕੋਹ, ਜਿਹੜਾ ਉਸ ਸੋ ਔਰੰਗਜ਼ੇਬ

ਵਾਸਤੇ। ਮਹਾਰਾਜ ਉਹਦੀ ਡਿਊਟੀ ਲਾਈ ਹੋਈ ਸੀ ਸਿੱਖ ਦੀ। ਉਹ ਸਿੱਖ ਇੱਕ ਵਾਰ ਕਿਉਂਕਿ ਸਾਖੀਆਂ ਸੁਣਦੇ ਹੁੰਦੇ ਸੀ ਇਹ ਛੋਟੇ ਹੁੰਦਿਆਂ ਭਾਈ ਨੰਦ ਲਾਲ ਜੀ ਉੱਥੇ, ਅਤੇ ਉਹ ਸਿੱਖ ਘੋੜੇ ਖਰੀਦਣ ਵਾਸਤੇ ਚੱਲ ਪਿਆ ਮਹਾਰਾਜ ਦਾ ਹੁਕਮ ਲੈ ਕੇ। ਅਜੇ ਤੁਰਿਆ ਹੀ ਸੀ ਰਾਹ ਵਿੱਚ ਅਤੇ ਮਗਰੋਂ ਸੁਨੇਹਾ ਆ ਗਿਆ ਘਰੋਂ, ਉਹਦਾ ਪੁੱਤਰ ਸੀ ਨੌਜਵਾਨ ਇੱਕੋ ਇੱਕ ਪੁੱਤਰ, ਉਹ ਸੁਨੇਹਾ ਆ ਗਿਆ ਵੀ ਉਹ ਸਖ਼ਤ ਬਿਮਾਰ ਹੋ ਗਿਆ ਵਾ ਅਤੇ ਮੁੜ ਆਓ ਵਾਪਸ। ਸਿੱਖ ਨੇ ਸੁਨੇਹਾ ਭੇਜਿਆ ਵੀ ਹੁਣ ਤਾਂ ਮੈਂ ਮਹਾਰਾਜ ਦਾ ਹੁਕਮ ਲੈ ਕੇ ਤੁਰ ਪਿਆ ਵਾਂ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ, ਹੁਣ ਮੈਂ ਵਾਪਸ ਨਹੀਂ ਮੁੜੂੰਗਾ। ਅਤੇ ਕੋਈ ਗੱਲ ਨਹੀਂ, ਇਲਾਜ ਕਰਾਓ, ਜੇ ਹੋ ਗਿਆ ਤਾਂ ਠੀਕ ਆ, ਜੇ ਗੱਲ ਨਾ ਰੁਕੀ ਮੌਤ ਤੱਕ ਆ ਗਈ ਅਤੇ ਘਰੇ ਸੁੱਕਾ ਬਾਲਣ ਵਾਧੂ ਆ ਅਤੇ ਉਹਦਾ ਸਸਕਾਰ ਕਰ ਦਿਓ। ਏਡੇ ਸਿਦਕੀ ਸਿੱਖ ਸਨ ਮਹਾਰਾਜ। ਇਹ ਸਾਖੀ ਉੱਥੇ ਪਤਾ ਲੱਗਾ ਸਿੱਖਾਂ ਨੂੰ, ਅਤੇ ਉਹ ਸੁਣ ਸੁਣ ਕੇ ਸੰਗਤਾਂ ਵਿੱਚ ਵੀ ਇਹੋ ਜਿਹੇ ਸਿੱਖ ਗੁਰੂ ਦੇ, ਉਹ ਗੁਰੂ 'ਤੇ ਕਿੱਡੀ ਬਖਸ਼ਿਸ਼ ਹੋ ਗਈ ਇਹ ਸਿੱਖ ਗੁਰੂ। ਇਹ ਛੋਟੇ ਹੁੰਦਿਆਂ ਇਹ ਸਾਖੀਆਂ ਸੁਣਦੇ ਹੀ ਮੋਹਸਨ ਫਾਨੀ ਨੇ ਲਿਖਿਆ ਵਾ ਜੋ ਸਮਕਾਲੀ ਕਵੀ ਸੀ, ਇਹਨਾਂ ਦੀ ਸ਼ਰਧਾ ਵੱਧਦੀ ਗਈ ਜਿੱਥੇ ਵਿੱਦਿਆ ਪੜ੍ਹਦੇ ਸੀ। ਫਿਰ ਇਹ ਹੌਲੀ ਹੌਲੀ, ਸੋ ਉੱਥੇ ਹੀ ਸ਼ਾਦੀ ਵੀ ਇਹ ਸਿੱਖ ਇਤਿਹਾਸਕਾਰ ਲਿਖਦੇ ਨੇ ਵੀ ਸਿੱਖ ਬੀਬੀ ਨਾਲ ਹੀ ਹੋਈ ਸੀ ਸਿੱਖੀ ਘਰਾਣੇ ਵਿੱਚ। ਉਹਦੇ ਤੋਂ ਵੀ ਇਹਨਾਂ ਨੂੰ ਪ੍ਰੇਮ ਗੁਰੂ ਘਰ ਦੇ ਨਾਲ ਸ਼ਰਧਾ ਬਣੀ। ਫਿਰ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ, 20 ਸਾਲ ਦੀ ਉਮਰ ਸੀ ਇਹਨਾਂ ਦੀ ਉਦੋਂ, ਉਸ ਵੇਲੇ 1653 ਈਸਵੀ। ਫਿਰ ਇਹਨਾਂ ਉੱਥੇ ਰਹਿਣਾ ਮੁਨਾਸਿਬ ਨਹੀਂ ਸਮਝਿਆ, ਹੌਲੀ ਹੌਲੀ ਉੱਥੋਂ ਮੁਲਤਾਨ ਆ ਗਏ। ਮੁਲਤਾਨ ਦਿੱਲੀ ਦਰਵਾਜ਼ਾ ਜਿਹੜਾ ਸੀ, ਉੱਥੇ ਕਈ ਖੱਤਰੀਆਂ ਦੇ ਘਰ ਸੀ, ਉੱਥੇ ਮਕਾਨ ਰਹਿ ਕੇ, ਵਿਦਵਾਨ ਬਹੁਤ ਸੀ, ਰੁਚੀ ਚੰਗੀ ਸੀ, ਸਾਰੇ ਬੜਾ ਸਨਮਾਨ। ਉੱਥੋਂ ਦੇ ਨਵਾਬ ਨੇ ਇਹਨਾਂ ਨੂੰ, ਉੱਥੋਂ ਦਾ ਜਿਹੜਾ ਰਾਜਾ ਸੀ ਮੁਲਤਾਨ ਦਾ, ਉਹਨੇ ਨਵਾਬੀ ਵੀ ਦਿੱਤੀ ਸੀ ਇਹਨਾਂ, ਅਹਿਲਕਾਰ ਵੀ ਰਹੇ ਯੋਗਤਾ ਵੇਖ ਕੇ। ਫਿਰ ਹੌਲੀ ਹੌਲੀ ਇਹਨਾਂ ਦਾ ਉੱਥੋਂ ਮਨ ਵਿੱਚ ਇੱਕ ਵਾਰ ਆਇਆ ਵੀ ਅੰਮ੍ਰਿਤਸਰ ਦੇ ਮੈਂ ਦਰਸ਼ਨ ਕਰਨੇ, ਸਿੱਖਾਂ ਦੇ ਅੰਮ੍ਰਿਤਸਰ, ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਆਏ। ਉੱਥੋਂ ਹੋਰ ਮਨ ਵਿੱਚ ਆਇਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਾਤਸ਼ਾਹ ਅਨੰਦਪੁਰ ਸਾਹਿਬ ਨੇ ਪਹਿਲੀ ਵਾਰ 1682 ਈਸਵੀ ਵਿੱਚ ਭਾਈ ਨੰਦ ਲਾਲ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆਉਂਦੇ। ਤੀਖਣ ਬੁੱਧੀ ਬਹੁਤ ਸੇ ਕਵਿਤਾਵਾਂ ਪਹਿਲਾਂ ਹੀ ਲਿਖਣ ਲੱਗ ਗਏ ਸੀ, ਰਚਨਾਵਾਂ, ਕਲਮ ਬਹੁਤ ਤੇਜ਼ ਸੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਨਿਹਾਲ ਹੋਏ, ਪਰਿਕਰਮਾ ਕੀਤੀਆਂ ਅਤੇ ਆਪਣੀ ਜਿਹੜੀ ਪੁਸਤਕ ਸੀ ਨਾ, ਸੋ ਬੰਦਗੀਨਾਮਾ ਲਿਖ ਦਿੱਤੀ ਸੀ ਉਹ, ਅਤੇ ਉਹ ਮਹਾਰਾਜ ਨੂੰ ਭੇਟ ਕੀਤੀ। ਸੱਚੇ ਪਾਤਸ਼ਾਹ ਜੀ ਨੇ ਖੋਲ੍ਹੀ ਖੋਲ੍ਹ ਕੇ ਕਹਿਣ ਲੱਗੇ, ਭਾਈ ਇਹ ਫਾਰਸੀ ਅਰਬੀ? ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਵੀ ਹੁਣ ਤੁਸੀਂ ਸੁਣਾ ਦਿਓ ਸਾਨੂੰ ਇਹ। ਇਹਨਾਂ ਉਹ ਆਪ ਇੰਨੀ ਸੋਹਣੀ ਸੁਣਾਈ, ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨ ਗਦਗਦ ਹੋਇਆ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਬੰਦਗੀ ਨਾਮਾ ਨਹੀਂ, ਅਸੀਂ ਉਹ ਲੈ ਕੇ ਸਾਰੀ ਸੁਣ ਕੇ ਉਹਦੇ ਪਿੱਛੇ ਮਹਾਰਾਜ ਨੇ ਲਿਖ ਦਿੱਤਾ, ਇਹ ਤਾਂ ਜ਼ਿੰਦਗੀ ਨਾਮਾ ਹੈ, ਅਸਲ ਵਿੱਚ ਜ਼ਿੰਦਗੀ ਦੇਣ ਵਾਲੀ ਤੇਰੀ ਕਵਿਤਾ ਹੈ ਭਾਈ ਨਾ, ਇਹ ਤਾਂ ਖੋਲ੍ਹਦੀ ਹੈ ਕਬਾੜ, ਵਾਹਿਗੁਰੂ ਦੇ ਨਾਲ ਪ੍ਰੇਮ ਪੈਦਾ ਕਰਦੀ ਹੈ। ਅਤੇ ਉਹ ਤੋਂ ਫਿਰ ਇਹ ਉਹ ਪੁਸਤਕ ਜਿਹੜੀ ਸੀ ਜ਼ਿੰਦਗੀ ਨਾਮਾ ਲਿਖ ਦਿੱਤਾ, ਭਾਵੇਂ ਉਹਦੇ 'ਚ ਬੰਦਗੀ ਕਰਨ ਦਾ ਹੀ ਉਪਦੇਸ਼ ਹੈ, ਬੰਦਾ ਅੱਜ ਬਰਾਏ ਬੰਦਗੀ, ਬੰਦਗੀ ਬੇਬੰਦਗੀ ਸ਼ਰਮਿੰਦਗੀ, ਬਹੁਤ ਸ਼ੇਰ ਨੇ ਉਹਦੇ ਵਿੱਚ, ਬੰਦਿਆ ਤੂੰ ਆਇਆ ਬੰਦਗੀ ਕਰਨ ਵਾਸਤੇ ਜਾਣ 'ਤੇ, ਅੱਜ ਬਰਾਏ ਬੰਦਗੀ, ਹੋਰ ਦੂਜਾ ਕੰਮ ਨਹੀਂ ਤੇਰਾ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸੁੰਦਰ ਬਚਨ। ਹਰ ਕਿਹਾ ਜੇ ਬੰਦਗੀ ਨਾ ਕੀਤੀ ਤਾਂ ਵਾਹਿਗੁਰੂ ਦੀ ਦਰਗਾਹ ਵਿੱਚ ਸ਼ਰਮਿੰਦੇ ਹੋਣਾ ਪਵੇਗਾ, ਸ਼ਰਮਿੰਦਗੀ ਬਹੁਤ ਹੋ ਗਈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤਾਂ ਜ਼ਿੰਦਗੀ ਨਾਮਾ ਵਾ ਉਹਦੇ ਪਿੱਛੇ ਲਿਖ ਦਿੱਤਾ। ਮਹਾਰਾਜ ਬਹੁਤ ਖੁਸ਼ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੋਂ ਖੁਦ ਕੁਝ ਉਪਦੇਸ਼ ਲੈ ਕੇ ਕੁਝ ਸਮੇਂ ਵਾਸਤੇ ਫਿਰ ਸੋ, ਕਿਉਂਕਿ ਉੱਧਰ ਬਹਾਦਰ ਸ਼ਾਹ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ, ਉਹਦੇ 4 ਪੁੱਤਰ ਸੀ ਅੱਗੇ ਉਹਦੇ ਸਮੇਤ, ਉਹਨੇ ਔਰੰਗਜ਼ੇਬ ਨੇ ਸਾਰਿਆਂ 'ਤੇ ਜ਼ੁਲਮ ਕੀਤਾ, ਉਹਨੂੰ ਇਹ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ। ਉਹ ਕੁਸਕਿਆ ਨਹੀਂ, ਉਹਨੇ ਕਿਹਾ ਵੀ ਚੁੱਪ ਸੋ ਕਰਕੇ ਦਿਨ ਕੱਟ ਲਈਏ, ਨਹੀਂ ਤਾਂ ਇਹ ਜਾਨੋਂ ਮਾਰ ਦੂਗਾ, ਇਹਦਾ ਕੀ ਪਤਾ। ਉਹ ਕੁਸ

0: ਕੁਸਕਿਆ ਨਹੀਂ, ਜਿਹੜੇ ਕੁਸਕੇ ਉਹਨੇ ਮਾਰ ਦਿੱਤੇ ਅਤੇ ਅੰਦਰ ਰਿਹਾ ਜੇਲ੍ਹ ਦੇ। ਉਹ 1695 ਦੇ ਵਿੱਚ, 1695 ਈਸਵੀ ਦੇ ਵਿੱਚ ਫਿਰ ਉਹਨੂੰ ਉਹ ਰਿਹਾ ਕਰਦਾ ਵਾ, ਇਹ ਮੇਰੇ ਅਨਸਾਰੀ ਹੋ ਕੇ ਚੱਲਣ ਵਾਲਾ ਬੰਦਾ ਵਾ, ਇਹ ਮੇਰਾ ਪੁੱਤ। ਉਹ ਵੇਖ ਕੇ ਅਤੇ ਉਹ ਫਿਰ ਆਗਰੇ ਦਾ ਗਵਰਨਰ ਉਹਨੂੰ ਬਣਾ ਦਿੰਦਾ ਵਾ। ਆਗਰੇ ਉੱਥੇ ਫਿਰ ਜਦੋਂ ਉਹਨੂੰ ਪਤਾ ਲੱਗਦਾ ਭਾਈ ਨੰਦ ਲਾਲ ਜੀ ਨੂੰ, ਅਤੇ ਉਹ ਉੱਥੇ ਸਾਧ ਸੰਗਤ ਜੀ ਫਿਰ ਸੱਦ ਲੈਂਦਾ ਵਾ। ਇਹ ਉੱਥੇ ਰਹਿੰਦੇ ਨੇ, ਉਹਦੇ ਮੁਨਸ਼ੀ ਰਹੇ ਨੇ ਬਾਦਸ਼ਾਹ ਬਹਾਦਰ ਸ਼ਾਹ ਦੇ। ਉਹ ਹੋਰ ਵੀ ਥਾਵਾਂ 'ਤੇ, ਸੋ ਦੱਖਣ ਵਿੱਚ ਫਿਰ ਦੱਖਣ ਦਾ ਗਵਰਨਰ ਵੀ ਉਹਨੂੰ ਬਣਾ ਦਿੱਤਾ ਸੀ ਔਰੰਗਜ਼ੇਬ ਨੇ, ਉੱਥੇ ਵੀ ਰਹੇ। ਇਹ ਦੱਖਣ ਦੀ ਸਾਖੀ ਆ। ਫਿਰ ਜਦੋਂ ਦੁਬਾਰਾ ਆਉਂਦੇ ਨੇ, ਉਹ 1688 ਈਸਵੀ ਦੀ ਗੱਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਜਦੋਂ ਉਹਨੇ ਮਿਲਾਣੇ ਇਕੱਠੇ ਕਹੀਆਂ, ਭਾਵੇਂ ਦਿੱਲੀ ਵਿੱਚ ਲਿਖਿਆ 5000 ਵਿਦਵਾਨ ਸੀ ਉਹਦੀ ਸਭਾ ਵਿੱਚ, ਪਰ ਇਹ ਸਿੱਖ ਵਿਦਵਾਨ ਜਿਨ੍ਹਾਂ ਖੋਜ ਕੀਤੀ ਉਹ ਕਹਿੰਦੇ ਦੱਖਣ ਦੀ ਸਾਖੀ ਹੈ ਵੀ ਉੱਥੇ ਦੱਖਣ ਦੇ ਵਿੱਚ ਹੀ ਕੁਰਾਨ ਦਾ ਜਿਹੜਾ ਮੈਣਾ ਸੀ ਉਹ ਕਿਸੇ ਨੂੰ ਨਹੀਂ ਆਇਆ ਸੀ। ਔਰੰਗਜ਼ੇਬ ਆ ਬੜਾ ਵਿਦਵਾਨ, ਉਹਦੀ ਤਸੱਲੀ ਨਹੀਂ ਹੋਈ ਸੀ ਕਿਸੇ ਤੋਂ, ਅਤੇ ਉਹਨੇ ਬਹਾਦਰ ਸ਼ਾਹ ਨੂੰ ਕਿਹਾ ਵੀ ਕੱਲ੍ਹ ਕੱਲ੍ਹ ਨੂੰ ਤੇਰੇ ਤੋਂ ਸੁਣਨਾ ਮੈਂ ਸਭਾ ਵਿੱਚ। ਬਹਾਦਰ ਸ਼ਾਹ ਲਾਲ ਪੀਲਾ ਹੋ ਗਿਆ ਉਸ ਵੇਲੇ, ਹੁਣ ਤੱਕ ਬੜਾ ਬਚ ਬਚਾ ਕੇ ਰਹੇ ਹਾਂ, ਇਹ ਪੰਗਾ ਪੈ ਗਿਆ ਵਾ, ਅਤੇ ਉਹਨੂੰ ਨਹੀਂ ਆਇਆ ਹੁੰਦਾ ਸੁਣ ਕੇ, ਐਡੇ ਐਡੇ ਵਿਦਵਾਨਾਂ ਨੂੰ ਨਹੀਂ ਆਇਆ ਤਾਂ ਮੈਨੂੰ ਕਿੱਥੇ, ਮੋਟੀ ਮਤ ਦੱਸ। ਔਰ ਉਸ ਵੇਲੇ ਇਹਨੂੰ ਪਤਾ ਲੱਗਾ, ਇਹਨੇ ਕਿਹਾ ਵੀ ਕਿਉਂ ਇਹ ਕੀ ਗੱਲ, ਕਿਹਾ ਵੀ ਆਹ ਗੱਲ ਹੈ, ਇੰਨਾ ਸੋਹਣਾ ਅਨੂਠਾ ਅਰਥ ਕੀਤਾ ਉਹਦਾ ਐਤ ਦਾ, ਕੁਰਾਨ ਦੀ ਐਤ ਦਾ, ਵੀ ਬਹਾਦਰ ਸ਼ਾਹ ਵੀ ਹੈਰਾਨ। ਅਗਲੇ ਦਿਨ ਜਾ ਕੇ ਜਾ ਸਭਾ ਵਿੱਚ ਉਹਨੇ ਤਾੜ ਤਾੜ ਕਰਕੇ ਅਰਥ ਸੁਣਾਇਆ ਔਰੰਗਜ਼ੇਬਾਂ ਦਾ, ਵੀ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ, ਪੁੱਤ ਤੂੰ ਮੇਰਾ ਹੀ ਆ, ਇਹ ਤੇਰੀ ਅਕਲ ਨਹੀਂ ਗਈ, ਸੱਚ ਦੱਸ ਵੀ ਤੂੰ ਅਰਥ ਕਿੱਥੋਂ ਪੜ੍ਹਿਆ ਵਾ। ਉਹਨੇ ਦੱਸਤਾ ਡਰਦੇ ਵੀ ਉਹ ਨੰਦ ਲਾਲ ਜਿਹੜਾ ਹਿੰਦੂ ਆ ਨਾ, ਬੜਾ ਵਿਦਵਾਨ ਫਾਰਸੀ ਅਰਬੀ ਦਾ, ਉਹਨੇ ਉਹਨੇ ਕਿਹਾ ਸੱਦ, ਉਹਨੂੰ ਸੱਦਿਆ। ਔਰ ਉਸ ਵੇਲੇ ਉਹਨੇ ਸ਼ਾਬਾਸ਼ ਦਿੱਤੀ ਅਤੇ ਨਾਲ ਹੀ ਉਹਨੇ ਦਿਲ ਦੀ ਗੱਲ ਆਪਣੀ ਕਹਿ ਦਿੱਤੀ ਬਹਾਦਰ ਸ਼ਾਹ ਨੂੰ, ਕਹਿੰਦਾ ਐਸਾ ਜਿਹੜਾ ਇਹ ਹੋਵੇ ਹਿੰਦੂ, ਐਸਾ ਮਤ ਵਾਲਾ ਬੰਦਾ, ਇੰਨਾ ਵਿਦਵਾਨ, ਇੰਨਾ ਅਕਲਮੰਦ ਆਲਮ ਹੋਵੇ ਹਿੰਦੂ, ਹੈ ਹਿੰਦੂ। ਔਰ ਉਹਨੇ ਉਸ ਵੇਲੇ ਕਿਹਾ, ਇਹ ਵੀ ਲਿਖਿਆ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ, ਕਿ ਸੋ ਮਤ ਬੰਦਾ ਇਹ ਮੈਨੂੰ ਨਹੀਂ ਕਹਿੰਦਾ ਚੰਗਾ ਲੱਗਦਾ, ਮੁੱਝ ਨਾ ਪਵੰਦਾ ਹੈ ਨਹੀਂ ਅਤੇ ਉਹ ਮੁੱਝ ਨਾ ਸੁਹੰਦਾ, ਕਹਿੰਦਾ ਇੰਨਾ ਵੱਡਾ ਅਕਲ ਵਾਲਾ ਹੋਵੇ ਇਹ ਹੈ ਹਿੰਦੂ, ਅਤੇ ਪਰ ਇਹ ਨੀਤੀ ਹੈ ਇਹਦਾ ਮੈਨੂੰ ਨਹੀਂ ਇਹ ਸੋਚਦਾ, ਮੈਂ ਨਹੀਂ ਇਹ ਸਹਾਰ ਸਕਦਾ ਵੀ ਹਿੰਦੂਆਂ ਵਿੱਚ ਇਹੋ ਜਿਹਾ ਵਿਦਵਾਨ ਹੋਵੇ, ਖਾਰ ਖਾਂਦਾ ਹੀ ਨਾ। ਉਹਨੇ ਉਸੇ ਵੇਲੇ ਕਿਹਾ ਵੀ ਇਹਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਵੋ, ਅਤੇ ਸਾਧ ਸੰਗਤ ਜੀ ਉਸ ਵੇਲੇ ਇਹਨਾਂ ਕਿਹਾ ਵੀ ਮੈਂ ਆਪਣਾ ਧਰਮ ਨਹੀਂ ਛੱਡਣਾ। ਬਹਾਦਰ ਸ਼ਾਹ ਨੇ ਫਿਰ ਮਦਦ ਕੀਤੀ ਸੀ, ਇਹਨੇ ਕਿਹਾ ਵੀ ਹੁਣ ਮੈਂ ਕਿੱਥੇ ਜਾਵਾਂ, ਉਹਨੇ ਕਿਹਾ ਵੀ ਜਾ ਜਿੱਥੇ ਮਰਜ਼ੀ, ਬਹੁਤ ਵੱਡਾ ਹਿੰਦੁਸਤਾਨ ਆ ਪਰ ਤੈਨੂੰ ਕਿਤੇ ਨਹੀਂ ਛੱਡੇਗਾ, ਇਹ ਇੱਕੋ ਇੱਕ ਥਾਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਥੋਂ ਤੂੰ ਪਹਿਲਾਂ ਆਇਆ, ਉੱਥੇ ਨਹੀਂ ਕੋਈ ਤੇਰੀ ਵਾਹ ਵੱਲ ਝਾਕ ਸਕਦਾ, ਜੇ ਕੇਰਾਂ ਉੱਥੇ ਮੈਂ ਤੈਨੂੰ ਪਹੁੰਚਾ ਦੇਣਾ। ਰਾਤੇ ਰਾਤ ਉਹਨੇ ਫਿਰ ਇਹਨੂੰ ਕੱਢਿਆ। ਫਿਰ 1688 ਈਸਵੀ ਵਿੱਚ ਫਿਰ ਆਏ ਨੇ ਭਾਈ ਨੰਦ ਲਾਲ ਜੀ, ਫਿਰ ਆ ਕੇ ਗੁਰੂ ਘਰ ਸੇਵਾ ਵਿੱਚ ਜਿੱਥੇ ਵਿਦਵਾਨ ਸੀ, ਮਹਾਰਾਜ ਨੇ ਕਿਹਾ ਕੋਈ ਸ਼ੰਕੇ ਸੰਗਤ ਕਰੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਜੋ ਵੀ ਬਾਣੀ ਦੀ ਕੋਈ ਸ਼ੰਕਾ ਹੁੰਦਾ ਸੀ ਸੰਗਤ ਲੈ ਕੇ, ਡੂੰਘੇ ਸਿੱਖ ਵਿਦਵਾਨ ਆਉਂਦੇ ਸੀ ਭਾਈ ਗੁਰਦਾਸ ਜੀ, ਉਹਨਾਂ ਨੂੰ ਸੋ ਤਸੱਲੀ ਕਰਵਾਉਂਦੇ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਡਿਊਟੀ ਲਾਈ ਹੋਈ ਸੀ, ਉਹਨਾਂ ਕਥਾ ਵੀ ਕਰਦੇ ਸਨ। ਇਵੇਂ ਭਾਈ ਨੰਦ ਲਾਲ ਜੀ ਦਸਮ ਪਾਤਸ਼ਾਹ ਦੇ ਕੋਲ ਕੋਈ ਸ਼ੰਕਾ ਕੋਈ ਵੀ ਕਿਸੇ ਤਰ੍ਹਾਂ ਦਾ ਹੁੰਦਾ ਸੀ ਬਾਣੀ 'ਤੇ ਉਹ ਨਿਵਿਰਤ ਕਰਦੇ ਸੀ, ਕਥਾ ਵੀ ਕਰਦੇ ਹੁੰਦੇ ਸੀ, ਬਹੁਤ ਰਸ ਇਹਨਾਂ ਦੀ ਕਥਾ ਵਿੱਚ ਹੁੰਦਾ ਸੀ। ਤੋ ਇਹ ਉਸ ਵੇਲੇ ਸਾਧ ਸੰਗਤ ਜੀ ਇੱਕ ਇਹਨਾਂ ਬਾਰੇ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਮੁਕਤਸਰ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ, ਸ਼ਾਇਦ ਹੁਣ ਦੇਹਾਂਤ ਹੋ ਗਿਆ ਉਹਨਾਂ ਦਾ, ਉਹਨਾਂ ਨੇ ਇੱਕ ਵਾਰ ਸਵਾਲ ਕੀਤਾ ਸੀ ਮਹਾਂਪੁਰਸ਼ਾਂ ਨੂੰ। ਮੁਕਤਸਰ ਸਾਹਿਬ ਕਈ ਕਈ ਦਿਨ ਕਥਾ ਕਰਦੇ ਹੁੰਦੇ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਤੇ ਉਹਨਾਂ ਦੀ ਕਥਾ ਵਿੱਚ ਬਹੁਤ ਰਸ, ਬਹੁਤ ਜ਼ਿਆਦਾ ਮਜਾਲ ਕੀ ਆ ਵੀ ਜਿਹੜਾ ਬੰਦਾ ਆ ਕੇ ਬਹਿ ਗਿਆ ਉੱਠ ਜਾਵੇ। ਅਤੇ ਜਿਹੜੇ ਹੈੱਡ ਗ੍ਰੰਥੀ ਸੀ ਭਾਈ ਸਾਹਿਬ, ਉਹਨਾਂ ਬੇਨਤੀ ਕੀਤੀ ਜਦੋਂ ਮਹਾਂਪੁਰਸ਼ ਜਾਣ ਲੱਗੇ ਇੱਕ ਵਾਰ ਪ੍ਰੋਗਰਾਮ, ਉਹ ਕਹਿਣ ਲੱਗੇ ਵੀ ਮਹਾਂਪੁਰਸ਼ ਇੰਨਾ ਰਸ ਤੁਹਾਡੀ ਕਥਾ ਵਿੱਚ, ਮੈਂ ਬਹੁਤ ਕਥਾ ਸੁਣੀ ਆ ਸਿੰਘ ਸਾਹਿਬਾਂ ਦੀ, ਵਿਦਵਾਨਾਂ ਦੀ, ਪਰ ਤੁਹਾਡੀ ਕਥਾ ਵਿੱਚ ਇੰਨਾ ਰਸ ਆ, ਇਹ ਕਿਉਂ ਹੈ? ਮਹਾਂਪੁਰਸ਼ ਹੱਸ ਪਏ, ਕਹਿਣ ਲੱਗੇ ਕੋਈ ਨਹੀਂ ਭਾਈ, ਬਾਣੀ ਦਾ ਹੀ ਪ੍ਰਤਾਪ ਆ। ਕਹਿੰਦੇ ਨੇ ਨਹੀਂ, ਇੰਨਾ ਰਸ। ਫਿਰ ਮਹਾਂਪੁਰਸ਼ ਕਹਿੰਦੇ ਵੀ ਤੈਨੂੰ ਦੱਸ ਦਿੰਦੇ ਹਾਂ, ਪਰ ਅਸੀਂ ਨਹੀਂ ਚਾਹੁੰਦੇ ਵੀ ਗਾਂਹ ਸਾਡੀ ਮਹਿਮਾ ਹੋਵੇ। ਜਦੋਂ ਤੂੰ ਰਹਿਣਾ ਵਾ ਸਾਡੇ ਕੋਲ ਸਮਾਂ ਥੋੜ੍ਹਾ ਵਾ। ਇਹ ਆਮ ਹੀ ਸਿੰਘਾਂ ਨੂੰ ਕਹਿੰਦੇ, ਸਿੰਘੋ ਪੜ੍ਹ ਲਓ, ਮੁੜ ਕੇ ਵੇਲਾ ਨਹੀਂ ਮਿਲਣਾ, ਬਹੁਤ ਸਮਾਂ ਥੋੜ੍ਹਾ ਵਾ। ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ, 8 ਸਾਲ ਹੀ ਉਹਨਾਂ ਨੂੰ ਮਿਲੇ ਨੇ, ਅਤੇ ਮੁੜ ਕੇ ਤਾਂ ਧਰਮ ਯੁੱਧ ਮੋਰਚਾ ਚੱਲ ਪਿਆ। ਫਿਰ ਕਿੱਥੇ ਵਿੱਦਿਆ ਪੜ੍ਹੀ ਗਈ ਬਾਬਾ ਜਰਨੈਲ ਸਿੰਘ ਵੇਲੇ, ਜਿਹੜੇ ਉਦੋਂ ਪੜ੍ਹ ਕੇ ਵਿਦਵਾਨ ਸਿੰਘ ਬਣ। ਤੋ ਮਹਾਂਪੁਰਸ਼ ਆਮ ਹੀ ਬਚਨ ਕਰਦੇ ਹੁੰਦੇ ਸੀ ਜਥੇ, ਉਹਨੂੰ ਕਹਿੰਦੇ ਵੀ ਚੰਗਾ ਵੀ ਜਿੰਨਾ ਚਿਰ ਅਸੀਂ ਜਾਉਂਦੇ ਉਨਾ ਚਿਰ ਨਾ ਦੱਸੀ, ਫਿਰ ਤੈਨੂੰ ਦੱਸ ਦਿੰਦੇ ਹਾਂ ਵੀ ਜਿੰਨਾ ਚਿਰ ਅਸੀਂ ਜਾਉਂਦੇ ਹਾਂ ਉਨਾ ਚਿਰ ਇਹ ਗੱਲ ਬਾਹਰ ਨਾ ਜਾਵੇ, ਆਪਣੇ ਸਿਰਫ ਚਾਰਾਂ ਕੰਨਾਂ 'ਚ ਰਹਿਣੀ ਚਾਹੀਦੀ। ਉਹ ਕਹਿੰਦਾ ਨਹੀਂ, ਕਹਿੰਦਾ ਜੀ ਮਹਾਂਪੁਰਸ਼। ਅਤੇ ਉਹਨੇ ਫਿਰ ਮਹਾਂਪੁਰਸ਼ਾਂ ਦੱਸਿਆ ਵੀ ਅਸੀਂ ਅਨੰਦਪੁਰ ਸਾਹਿਬ ਸੀ, ਇਸ ਤੋਂ ਪਹਿਲਾਂ ਜਨਮ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਅਨੰਦਪੁਰ ਸਾਹਿਬ ਅਸੀਂ ਜਦੋਂ ਖਾਲਸਾ ਤਿਆਰ ਹੋਇਆ ਉੱਥੇ ਸੀ, ਅਤੇ ਅਸੀਂ ਅੰਮ੍ਰਿਤ ਛਕਿਆ ਮਹਾਰਾਜ ਤੋਂ ਉੱਥੇ ਹਰ ਰੋਜ਼ ਕਥਾ ਸੁਣ। ਕਹਿੰਦੇ ਭਾਈ ਨੰਦ ਲਾਲ ਜੀ ਜੋ ਕਥਾ ਕਰਦੇ ਸੀ ਨਾ, ਇੰਨਾ ਰਸ ਹੁੰਦਾ ਸੀ। ਅਤੇ ਮੇਰੇ ਮਨ 'ਚ ਇੱਕ ਦਿਨ ਫੁਰਨਾ ਆਇਆ ਦੀਵਾਨ ਲੱਗੇ ਦੇ ਵਿੱਚ ਵੀ ਇਸ ਤਰ੍ਹਾਂ ਕਥਾ ਮਹਾਰਾਜ ਮੈਂ ਕਰਾਂ, ਇੰਨਾ ਰਸ ਹੋਵੇ ਮੇਰੇ 'ਚ ਜਿਵੇਂ ਭਾਈ ਨੰਦ ਲਾਲ ਜੀ ਕਰਦੇ। ਸੱਚੇ ਪਾਤਸ਼ਾਹ ਮੈਨੂੰ ਇੱਕ ਜਨਮ ਹੋਰ ਦੇ ਦਿਓ, ਭਾਵੇਂ ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ ਵਾ। ਉੱਥੇ ਕਹਿੰਦੇ ਅਸੀਂ ਸ਼ਹੀਦ ਹੋ ਗਏ ਮੁੜ ਕੇ, ਜਦੋਂ ਕਿਲ੍ਹਾ ਛੱਡਿਆ ਮਹਾਰਾਜ ਨੇ। ਫਿਰ ਮੈਨੂੰ ਦੁਬਾਰੇ ਹੁਣ ਮਹਾਰਾਜ ਨੇ ਮੇਰੀ ਇੱਛਾ ਪੂਰੀ ਕੀਤੀ ਹੈ, ਥੋੜ੍ਹਾ ਸਮਾਂ ਹੈ, ਇਹ ਤਾਂ ਰਸ ਇੰਨਾ, ਉਹ ਰਸ ਮੈਨੂੰ ਮਹਾਰਾਜ ਨੇ ਦਿੱਤਾ। ਸੋ ਕਹਿਣ ਦਾ ਭਾਵ ਇਹ ਤੋਂ ਪਤਾ ਲੱਗਦਾ ਹੈ ਉਹ ਸਾਖੀ ਤੋਂ ਵੀ ਭਾਈ ਨੰਦ ਲਾਲ ਜੀ ਕਿੰਨੀ ਸੋਹਣੀ ਕਥਾ ਕਰਦੇ ਸੀ ਉਹ ਵੇਲੇ ਦਸਮ ਪਾਤਸ਼ਾਹ ਦੀ, ਜਿਹੜੀ 8ਵੀਂ ਬਖਸ਼ਿਸ਼ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ। ਅਤੇ ਭਾਈ ਨੰਦ ਲਾਲ ਜੀ ਕਥਾ ਵੀ ਕਰਦੇ ਨਾਲ ਲੰਗਰ ਚਲਾਉਂਦੇ ਹੁੰਦੇ, ਜਿੱਥੋਂ ਬਖਸ਼ਿਸ਼ ਹੋਈ ਹੈ ਅੱਗੇ ਦੱਸਣਗੇ 8ਵੀਂ ਬਖਸ਼ਿਸ਼ ਕਿਵੇਂ, ਨਾਲ ਲੰਗਰ ਵੀ ਇਹ ਚਲਾਉਂਦੇ ਸੀ ਭਾਈ ਨੰਦ ਲਾਲ ਜੀ, ਟੂਕ ਮਾਤਰੀ ਕਵੀ ਜੀ ਨੇ ਦੱਸਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਚਲਾਉਂਦਿਆਂ ਜਿੱਥੇ ਬਾਣੀ ਉਚਾਰਦੇ ਸੀ ਸੋਹਣੀ, ਗਜ਼ਲਾਂ ਨੇ ਇਹਨਾਂ ਦੇ ਬਹੁਤ ਸੋਹਣੀਆਂ ਕਵਿਤਾਵਾਂ, ਅਤੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਇਹ ਸੁਣ ਕੇ ਕਿਹਾ ਸੀ, ਭਾਈ ਨੰਦ ਲਾਲ ਜੀ ਤੁਹਾਡੀ ਕਲਮ ਅਤੇ ਰਚਨਾ ਜਿਹੜੀ ਹੈ ਉਹ ਬੇੜੀ ਅਤੇ ਚੱਪੂ ਦਾ ਕੰਮ ਕਰ ਰਹੀ ਹੈ। ਜਿਵੇਂ ਬੇੜੀ ਵਿੱਚ ਬੈਠੇ ਪੂਰਾਂ ਨੂੰ ਚੱਪੂ ਨਾਲ ਚੱਲਦੀ ਅਤੇ ਤਾਰਦਾ ਹੈ ਨਾ, ਦਰਿਆ ਤੋਂ ਪਾਰ ਕਰ ਦਿੰਦਾ। ਭਵਜਲ ਸੰਸਾਰ ਭਵਜਲ ਤੋਂ ਤੁਹਾਡੀ ਰਚਨਾ ਅਤੇ ਕਲਮ ਤੁਹਾਡੀ ਬੇੜੀ ਅਤੇ ਚੱਪੂ ਦਾ ਹੀ ਕੰਮ ਕਰੇ। ਇੰਨੀ ਸੋਹਣੀ ਰਚਨਾ ਤੁਹਾਡੀ, ਇੰਨਾ ਸੋਹਣਾ ਉਪਦੇਸ਼, ਪ੍ਰਮਾਣਿਕ ਹੈ ਇਹਨਾਂ ਦੀ ਬਾਣੀ ਗਜ਼ਲਾਂ ਵਿੱਚ, ਪੰਥ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਲੰਗਰਾਂ ਦੀ ਜਦੋਂ ਪਰਖ ਹੋਈ ਸੀ ਅਨੰਦਪੁਰ ਸਾਹਿਬ, ਉਦੋਂ ਬਖਸ਼ਿਸ਼ ਹੋਈ ਸੀ ਇਹਨਾਂ 'ਤੇ 8ਵੀਂ ਬਖਸ਼ਿਸ਼। ਜਦੋਂ ਸਾਰਿਆਂ ਆ ਕੇ ਕਿਹਾ, ਕਿਉਂਕਿ ਸੰਗਤ ਬਹੁਤ ਆਉਂਦੀ ਸੀ ਹਜ਼ਾਰਾਂ ਦੀ ਗਿਣਤੀ ਵਿੱਚ, ਹਰ ਕਈ ਲੰਗਰ ਚੱਲਦੇ ਜਿਵੇਂ ਹੋਲੇ ਮਹੱਲੇ ਵਿੱਚ ਚੱਲਦੇ ਹੁੰਦੇ ਨੇ, ਸਾਰਿਆਂ ਇੱਕ ਦਿਨ ਆ ਕੇ ਆਪੋ ਆਪਣੇ ਲੰਗਰਾਂ ਦੀ ਸਲਾਹਤਾ ਕੀਤੀ। ਜਿਹੜੇ ਮੁਖੀ ਸਿੱਖ ਸੀ, ਮੇਰਾ ਲੰਗਰ ਬੜਾ ਚੱਲਦਾ ਜੀ, ਦੂਜਾ ਕਹਿੰਦਾ ਮੇਰਾ ਬੜਾ ਚੱਲਦਾ, ਮੈਂ ਬੜੇ ਪਕਵਾਨ ਪਾਉਣਾ, ਸੰਗਤ ਨੂੰ ਬੜੀ ਸਹੂਲਤ ਦਿੱਤੀ ਹੋਈ ਹੈ, ਸਭ ਨੇ ਆਪੋ ਆਪਣੀ ਵਡਿਆਈ ਕੀਤੀ। ਭਾਈ ਨੰਦ ਲਾਲ ਜੀ ਵੀ ਬੈਠੇ, ਇਹਨਾਂ ਕੋਈ ਵਡਿਆਈ ਨਹੀਂ ਕੀਤੀ ਆਪਣੇ ਲੰਗਰ ਦੀ, ਹੱਥ ਜੋੜ ਬੈਠੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਠੀਕ ਹੈ ਭਾਈ। ਉਸੇ ਰਾਤ ਹੀ ਮਹਾਰਾਜ ਰਾਤ ਨੂੰ ਪਰ ਆਪਣਾ ਲਿਬਾਸ ਬਦਲ ਕੇ ਭੇਸ ਧਾਰਨ ਕਰਕੇ ਆਮ ਗਰੀਬ ਸਿੱਖ ਦਾ ਮੜਾਸਾ ਮਾਰ ਕੇ, ਝੂੰਬਲ ਮਾਰ ਕੇ ਮਹਾਰਾਜ ਕੰਬਲ ਦਾ, ਅਤੇ ਸੱਚੇ ਪਾਤਸ਼ਾਹ ਲੇਟ ਗਏ ਜਦੋਂ ਲੰਗਰ ਬੰਦ ਹੋ ਜਾਂਦੇ ਸੀ 9 ਵਜੇ ਤੋਂ ਬਾਅਦ। ਉਸ ਵੇਲੇ ਕੁੱਥੇ ਸਮੇਂ ਗਏ ਸੀ ਮਹਾਰਾਜ, ਸਾਰੇ ਲੰਗਰਾਂ 'ਚ ਗਏ। ਕੋਈ ਕਹਿੰਦਾ ਜੀ ਹੁਣ ਤਾਂ ਬੰਦ ਹੋ ਗਿਆ, ਤੁਸੀਂ ਪਹਿਲਾਂ ਆ ਜਾਂਦੇ। ਕਿਸੇ ਨੇ ਕੁਝ ਕਿਹਾ, ਹੁਣ ਤਾਂ ਲੰਗਰ ਮਸਤਾਨਾ ਹੋ ਗਿਆ ਜੀ। ਸੋ ਕਿਸੇ ਨੇ ਕਿਹਾ ਭਾਂਡੇ ਰੱਖ ਦਿੱਤੇ, ਮੂਹਦੇ ਵੱਜ ਗਏ ਨੇ, ਸਭ ਜਵਾਬ। ਮਹਾਰਾਜ ਗਾਂਹ ਤੁਰੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਭਾਈ ਨੰਦ ਲਾਲ ਜੀ ਦੇ ਅਖੀਰ ਗਏ ਅੱਧੀ ਰਾਤ ਹੋਣ ਵਾਲੀ ਸੀ। ਅਤੇ ਆਪ ਜੀ ਨੇ ਆਟਾ ਜਿਹੜਾ ਸੀ ਉਸੇ ਵੇਲੇ ਕਿਹਾ ਲੰਗਰ 'ਤੇ ਉਹਨਾਂ, ਕਿਉਂਕਿ ਉਨਾ ਕੁ ਪਕਾਉਂਦੇ ਸੀ, ਲੰਗਰ ਅਜਾਈ ਨਹੀਂ ਜਾਣ ਦਿੰਦੇ ਸੀ ਸਿੱਖ ਪੁਰਾਣੇ, ਜਿਵੇਂ ਹੁਣ ਅਸੀਂ ਰੋੜੀ ਜਾਂਦੇ ਹਾਂ ਅੰਨ ਗੁਰੂ ਦਾ, ਉਨਾ ਕੁ ਪਕਾਉਂਦੇ ਹੁੰਦੇ ਸੀ। ਇਹ ਤੋਂ ਮਿਹਨਤ ਕਰਨੀ ਪੈਂਦੀ ਹੈ, ਹੋਰ ਕੋਈ ਕਾਰਨ ਨਹੀਂ ਗਾ। ਜਿਵੇਂ ਸੰਗਤ ਆ ਗਈ ਉਸੇ ਵੇਲੇ ਜਵਾਬ, ਉਸੇ ਵੇਲੇ ਤਿਆਰ ਕਰ। ਤਾਂ ਉਸ ਵੇਲੇ ਇਹਨਾਂ ਵੀ ਪਰ ਉਸੇ ਵੇਲੇ ਆਟਾ ਫੜਿਆ ਅਤੇ ਆਟਾ ਗੁੰਨਣ ਲੱਗ ਕਹਿਣ ਲੱਗੇ ਬੈਠੋ ਮਹਾਰਾਜ ਹਾਜ਼ਰ ਹੈ ਬਸ ਆਪ ਜੀ ਬੈਠੋ ਅਤੇ ਉਸੇ ਵੇਲੇ ਆਟਾ ਗੁੰਝਿਆ ਅਤੇ ਮਹਾਰਾਜ ਨੂੰ ਬੋਲਿਆ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਜੋ ਹਾਜ਼ਰ ਹੈ ਉਸੇ ਵੇਲੇ ਫਿਰ ਅਗਲੇ ਦਿਨ ਇਕੱਠੇ ਕੀਤੇ ਸਾਰੇ ਇਹਨਾਂ ਨੂੰ ਵੀ ਸੱਦਿਆ ਭਾਈ ਨੰਦ ਲਾਲ ਜੀ ਨੂੰ ਚੇਚਾ ਸੱਦਿਆ ਸੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲੰਗਰ ਗੁਰੂ ਕਾ ਅਤੇ ਇਹ ਤੁਸੀਂ ਸਾਰੇ ਆਪੋ ਆਪਣੀ ਸਲੋਤਾ ਕਰਦੇ ਸੀ ਰਾਤ ਸਾਨੂੰ ਤਾਂ ਕਿਸੇ ਨੇ ਲੰਗਰ ਦਿੱਤਾ ਨਹੀਂ ਹੈਰਾਨ ਹੋ ਗਏ ਸਾਰੇ ਮਾਫੀਆਂ ਮੰਗਣ ਮਹਾਰਾਜ ਕਹਿੰਦੇ ਅਸੀਂ ਗਏ ਤੁਹਾਡੇ ਲੰਗਰਾਂ 'ਚ ਰਾਤ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਨਹੀਂ ਠੀਕ ਜੋ ਹਾਜ਼ਰ ਹੋਵੇ ਉਸੇ ਵੇਲੇ ਜੋ ਪਿਆ ਹਾਜ਼ਰ ਕਰੋ ਸਿੱਧਾ ਕੁਛ ਵੀ ਹੈ ਇਹਨਾਂ ਕੋਲ ਵੀ ਹੈ ਨਹੀਂ ਗੁਰੂ ਦੇ ਲੰਗਰ ਵਿੱਚ ਹੈ ਨਹੀਂ ਕੁਝ ਹੈ ਕਿਉਂ ਨਹੀਂ ਸਭ ਕੁਝ ਆ ਗੁਰੂ ਦੇ ਲੰਗਰ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੇ ਕੋਈ ਲੋੜਵੰਦ ਆਉਂਦਾ ਭੁੱਖਾ ਧਿਆਇਆ ਭਾਵ ਸਿੱਖਿਆ ਇਹ ਸੀ ਕਿ ਲੋੜਵੰਦ ਜਿੰਨਾ ਕੋਈ ਲੋੜਵੰਦ ਆਉਂਦਾ ਉਹਦੀ ਲੋੜਵੰਦ ਨੂੰ ਲੋੜ ਨੂੰ ਸਮਝ ਕੇ ਉਹਦੀ ਅੰਦਰ ਦੀ ਭਾਵਨਾ ਨੂੰ ਸਮਝ ਕੇ ਉਹਦੀ ਭੁੱਖ ਨੂੰ ਮਹਿਸੂਸ ਕਰਕੇ ਜਿਹੜਾ ਸਿੱਖ ਦਿੰਦਾ ਹੈ ਉਹ ਪ੍ਰਵਾਨ ਹੈ ਭਾਈ ਨੰਦ ਲਾਲ ਜੀ ਪ੍ਰਵਾਨ ਨੇ ਕੇਵਲ ਲੰਗਰ ਇਹਨਾਂ ਦਾ ਪ੍ਰਵਾਨ ਇਹ ਕਿਹਾ ਜੀ ਨੰਦ ਲਾਲ ਤੋਂ ਹਮਰੋ ਦਾਤਾ ਮਹਾਰਾਜ ਕਹਿੰਦੇ ਸਾਨੂੰ ਇਹਨੇ ਮੋੜਿਆ ਹੀ ਨਹੀਂ ਤਾਂ ਸਾਡਾ ਵੀ ਦਾਤਾ ਹੋ ਗਿਆ ਗੁਰੂ ਗੋਬਿੰਦ ਸਿੰਘ ਦਾਤਾਰ ਪਾਤਸ਼ਾਹ ਕਹਿਣ ਨੰਦ ਲਾਲ ਤੋਂ ਅਮਰੋ ਦਾ ਭਗਤ ਭਾਵ ਸੰਤਨ ਮਨ ਰਾਤਾ ਇਹ ਭਗਤੀ ਭਾਵ ਵਾਲਾ ਹਿਰਦਾ ਇਹਨਾਂ ਦਾ ਸੰਗਤ ਦੇ ਵਿੱਚ ਮਨ ਇਹਨਾਂ ਦਾ ਰੰਗਿਆ ਹੋਇਆ ਜੁੜਿਆ ਹੋਇਆ ਸੰਗਤ ਨਾਲ ਮਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹੀ ਸਿੱਖ ਸਾਨੂੰ ਪ੍ਰਵਾਨ ਹੈ ਇਹ ਬਖਸ਼ਿਸ਼ਾਂ ਫਿਰ ਇਹਨਾਂ 'ਤੇ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ ਵਰਦਾਨ ਦਿੱਤੇ ਭਾਈ ਨੰਦ ਲਾਲ ਜੀ ਨੂੰ ਕਿਹਾ ਤੇਰਾ ਲੰਗਰ ਪ੍ਰਵਾਨ ਹੈ ਅੱਠਵੀਂ ਬਖਸ਼ਿਸ਼ ਜਿਹੜੀ ਹੈ ਨਾ ਸੋ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਨੰਦ ਲਾਲ ਜੀ ਦੀ ਹੈ ਪੰਗਤੀ ਕੋਈ ਲਿਖੀ ਇਹਨਾਂ ਨੇ ਵਿਸਥਾਰ ਨਹੀਂ ਕੀਤਾ ਥੋੜ੍ਹਾ ਕੁ ਆਪਾਂ ਵਿਸਥਾਰ ਕੀਤਾ ਸਤਿਗੁਰੂ ਕਿਰਪਾ ਕਰਨ ਅੱਗੇ ਹੋਰ ਬਖਸ਼ਿਸ਼ਾਂ ਨੇ ਮਿਹਰਬਾਨ ਦੀ ਭਾਈ ਸੁਥਰਾ ਸ਼ਾਹ ਸੁਥਰੇ ਸ਼ਾਹ ਹੋਏ ਨੇ ਆਪਣੇ ਢੰਗ ਨਾਲ ਹੀ ਇਹਨਾਂ ਨੇ ਪ੍ਰਚਾਰ ਕੀਤਾ ਸੀ ਮਖੌਲੀਆ ਲਹਿਜੇ ਵਿੱਚ ਜਿਵੇਂ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਹ ਰਹੇ ਨੇ ਇਹ ਬਖਸ਼ਿਸ਼ ਆਵੇਗੀ ਅੱਗੇ ਆਪਾਂ ਸਰਵਣ ਕਰਾਂਗੇ ਜਿੱਥੇ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਅੱਗੇ ਤੋਂ ਸਮਤ ਬਖਸ਼ਣੀ ਜੀ
1: ਸਾਧ ਹੈ ਅਗਾਧ ਮੀਹਾ ਸਾਹਿਬ ਕੇ ਜਗ ਮਾਹੇ ਡੇਰੇ ਜਿਨੇ ਕਿਰੇ ਹੈ ਵਧੇਰੇ ਹੀ ਜਹਾਨ ਪੈ ਬਖਸ਼ਿਸ਼ ਸਾਤ ਮੀ ਕੇ ਕਹੇ ਹਮ ਸਾਧ ਇਹ ਔਰ ਨੰਦ ਲਾਲ ਕਹੇ ਆਠ ਮੇ ਮਹਾਨ ਪੈ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਰਾਮ ਕਲੀਲ ਮਹੱਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬੜਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੁ ਹਰਣਾਲੇ ਹਰਣਾ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਉਹ ਕਰ ਸਭ ਸਵਾਰਣਾ ਸਭ ਨੰਗਲ ਸਮਰੱਥ ਸਵਾਮੀ ਸੋਕਿਓ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਣਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਚ ਨਾਮੇ ਨਾਇਆ ਧਾਰੋ ਸਤ ਨਾਮ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਜਨ ਕੌਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨੋਹ ਵਡ ਭਾਗੀ ਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਰਹਤ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨਿਰਡੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ।

0: ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤਾ ਸਭੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ

ਮਨ ਲਾਗਾ ਉਹ ਜਮ ਲੱਗਿਆ ਪ੍ਰਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਉ ਨਾਨਕ ਪ੍ਰਭ ਨਾ ਸੀ ਥਾ ਕੀ ਸੇ ਮੈਂ ਮ੍ਰਿਤੀ ਜਾ ਸੀ ਅਣਖ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਦਿਲਾ ਮਹੱਲਾ ਪੰਜਵਾ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮ ਕਰ ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਣ ਬਣਕ ਬਣਾਈ ਰਾਮ ਨਾਮੇ ਔਖਾਂ ਦੀਆਂ ਏਕਾਂ ਲਿਵਲਾਈ ਰਾਤ ਕੀਰਤਨ ਰੱਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਾਈ ਪ੍ਰਭ ਭਾਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ ਨਿਤ ਨਾ ਜਾਈ ਦੂਤ ਲੋਕ ਮਹੱਲਾ ਪੰਜਵਾ ਮਨ ਮਹਿ ਚਿੱਤ ਵੋ ਚਿੱਤ ਵੋ ਨੀ ਉਦਮ ਕਰੋ ਉਠ ਨੀਤ ਹਰ ਕੀ ਪੂਕਾ ਆਹਰੋ ਹਰ ਦੇਹੁ ਨਾਨਕ ਮੀਤ ਸੋਹਿਲਾ ਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਤਿਆ ਕੀ ਹੈ ਕਰਤੇ ਕਾਹੇ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿ ਸਿਰਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਉ ਨਿਤ ਨਿਤ ਜੀਅੜੇ ਸੰਭਾਲੀਆਂ ਦਿਖੈ ਤੁਹਾਡੇ ਗੁਣ ਹਾਰੋ ਤੇਰੀ ਦਾਨਾ ਕੀਮਤ ਨਾ ਪਵੈ।

Вот

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਕੋ ਵੇਲਾ ਜਿਤ ਦਰਸ਼ਨ ਕਰਨਾ।

ਸਖ ਸੰਮੰਦੀ ਮੂਰ ਅਰਸਹ ਪੁਰਸਹੋਂ ਚੱਟੀਐ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

ਸਦ ਸਚੋ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੋਚ ਸੋਚ ਨਾ ਹੋਵਈ ਜੇ ਸੁਚੀ ਲਖਵਾਰ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ।

ਪਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਉਬੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਹ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਵਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤਿਸ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾ ਹਰ ਮਾਣਿਕ ਜੇ ਪੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਹਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪਰ ਪ੍ਰਤਾਪ ਬਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਦਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਤ ਹੋਵੈ ਮਨ ਬੁੱਧ ਮੰਨੈ ਸਗਤ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਵੇ ਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰਮੁਖ ਭਕਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇ ਪਾਣੀ ਧੋਤਾ ਉਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪ੍ਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁਨੀ ਪਾਪੀ ਆਖਣ ਨਾਹੇ।

ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੋਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੂਤੀ ਮਾਹੋ ਕਮਣ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿ ਕਰਾਖਾ ਕਿ ਸਲਾਹੀ ਕਿਉਂ ਵਰਨੀ ਕਿ ਵਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸਠਾ ਰਹਿ ਕਹਿਣਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਵੀ ਸੁਰ ਹੈ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਣਾ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤੇ ਸੁੱਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਤੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਹੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੁੱਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸ ਨਵ ਬਖਸੇ ਸਿਫ ਸਾਲਾ ਨਾਨਕ ਪਾ ਤੇ ਸਾਹਿ ਪਾ ਤੇ ਸਾਹ ਮੁੱਲ ਗੁਣਾ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀਤਾ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਤੇ ਕਿਤੇ ਹੋਰ ਕਰੇਹੇ ਤਾਂ ਆਖ ਨ ਸਕਹਿ ਕੇਈ ਕੇ ਜੇ ਵੱਡ ਭਾਵ ਹੈ ਤੇ ਵੱਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਭਰੀ ਸਿਓ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਆਰੇ ਗਾਵ ਹੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਅਮਨ ਮੋਹਨਾ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਪਾਏ ਤੇਰੇ ਅੜ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ
ਸੇ ਤੁਦ ਨਾਉ ਗਾਵ ਹੈ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾਵਨ ਨਾਨਕ ਕਿਆ ਵਿਖਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਨਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕਾਇਆ ਜੁਗਤ ਡੰਡਾ ਪ੍ਰਤੀਤ।

ਆਂਦਾ ਭੰਡਾਰਨ ਕਟਕਟ ਵਾਜਹਿ ਨਾਦ ਆਪ ਅਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਪ੍ਰਸਾਦ ਸੰਜੋਗ ਵਿਜੋਗ ਦੁਏ ਕਰ ਚਲਾਵ ਹੈ ਲਿਖਿਆ ਵਹਿ ਭਾਗ ਆਦੇ ਸੋ ਤਿਸਾ ਆਦੇ ਸਵਾਦ ਅਨੀਲ ਅਨਾਦ ਅਨਾਹਤ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਚੰਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਖੁਰਮਾ।

ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸਵਤਿਸ਼ ਆਦੇ ਸਵਾਦ ਅਨੀਲ ਅਨਦ ਅਨਾਹਤ ਜੁਗੇ ਕੋਵੇ ਸੱਚੂ ਜੀ ਬਹੁ ਲਖ ਹੋਹੇ ਲਖ ਹੋਵਹਿ ਲਖ ਵੀਸ ਲਖ ਲਖ ਗਿੜਾ।

ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰਾ ਜੋਰ ਨ ਮੰਗਣ ਦੇਣ ਨਾ ਜੋਰਾ ਜੋਰ ਨ ਜੀਵਣ ਮਰਨ ਨਹ ਜੋਰਾ ਜੋਰ ਨ ਰਾਜ ਮਾਰ ਮਨਸੋਰਾ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਚੁੱਪੈ ਸੰਸਾਰ ਜੇ ਸੱਚ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪੱਖੀ ਧਰਮਸਾਰ ਤਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਗੈ ਨਿਸ਼ਾਨ ਕਟ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਪੰਡ ਜੇ ਕੋ ਕਥਾ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵਹਿ ਤਿਵਕਾਰ ਵੇਖੈ ਵਿਗ ਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪਉਕ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਤੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ

ਪਾਤਸ਼ਾਹੀ ਦਸਵੀ ਛਪੈ ਛੰਦ ਤੈ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਚਲ ਮੂਰਤ ਅਨੁਭਵ ਪ੍ਰਕਾਸ਼ ਸਮੇਂ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤੇ ਕੌਣ ਮਹੀ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਪੂਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਕੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ

ਕਾਲ ਅਨਭੂਤ ਰੰਗ ਆਪਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਰ ਪ੍ਰਚੰਡ ਮਿਤ ਗਤਾ ਅਖੰਡ ਅਲਿਸ਼ਾ ਕਰਮਾ ਦ੍ਰਿਸ਼ਾ ਧਰਮਾ ਸਰਬਾ ਪ੍ਰਣਾਡਾ ਅਨਡੰਡ ਬਾਡਾ ਚਾਚਰੀ ਛੰਦ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਕੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਭਰਮੰ ਨ ਪਿੱਤਰਾ ਨ ਕਰਮੰ ਨ ਕਾਏ ਜਨਮੰ ਅਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀਸਾ ਦੀਸਾ ਦ੍ਰਿਸਾ ਕਿਰਸਾ ਭਗਵਤੀ ਛੰਦ ਪ੍ਰਸਾਦ ਕਸਤੇ ਕਿ ਆ ਛਜ ਦੇਸਾ ਕਿ ਆ ਭਿੱਜ ਪੇਸਾ ਕਿ ਆ ਗੰਜ ਕਰਮਾ ਕਿ ਆ ਭੰਜ ਭਰਮਾ ਕਿ ਆ ਭਿੱਜ ਲੋਕਾ ਕਿ ਆ ਦਿੱਤ ਸੋਕਾ ਕਿ ਅਵਧੂਤ ਕਰਨਾ ਕਿ ਵਿਭੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪਾ ਕਿ ਅਨੁਭਵ ਅਨੁਪਾ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਵਿਹੀਨਾ ਕਿ ਕੈਦੀਨਾ ਕਿ ਰੋਜੀ ਰਜਾਕਾ ਰਹੀਮੈ ਰਿਹਾਕਾ ਕਿ ਪਾਕ ਬਿਐਬ ਹੈ ਕਿ ਗੈਬੁਲ ਗੈਬ ਹੈ ਕਿ ਆਪ ਬੋਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਪੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਾਉਣਾ ਕਿ ਸਰਬੱਤਰ ਦੇਸ਼ਾ ਕਿ ਸਰਬੱਤਰ ਪੇਸ਼ਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸ਼ਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਭੋਖਾ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸ਼ਾ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਪਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਥੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਮੇਸੁਲ ਸਲਾਮੈ ਸ੍ਰੀ ਕੁਤ ਮਦਾਮੈ ਗਨੀਮੁਲ ਸਿਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰੁਜੂਅਲ ਨਿਧਾਨਾ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੋਕੁਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੂਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰ ਆਦ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਉਰ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਦਿੱਖ ਹੈ ਦਿੱਖ ਹੈ ਰੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗੰਭ ਹੈ ਨੀਡ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਤਤ ਛੰਦ ਪ੍ਰਸਾਦ
सर्वंग हंता सर्वंग अंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणं सर्वंग प्राणं सर्वंग कर्मं सर्वंग धर्मं सर्वंग जोगता सर्वंग मुक्ता रसावर छंद त्वत् प्रसाद नमो नरकनासे सदैवं प्रकाशे अनंगं स्वरूपे अपंगं विभूते परमात्मं परमाते सदा सर्वसाथे अगाध स्वरूपे निर्बाध विभूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सत्रा न मित्रा न ताता न माता न जाता न पाता निरसाकं श्री कह मितोमी कह सदैव प्रभा है जय है जा है भगवती छंद प्रसाद के जाहर जहूर है के हाजर हजूर है मेसुल सलाम है समस्त कलाम है के साहिब दिमाग है के हुसनल चिराग है के कामल करीम है के राज करीम है के रोजी देहंद है के राज करहिंद है करीमुल कमाल है के हुसनल जमाल है गरीमुल खराज है गरीबुल निवाज है हरीफुल सेकन है हिरासुल फिकन है कलंकं प्रणास है समस्तुल निवास है अगंजुल गनीम है रजाय करहीम है समस्त जुबा है के साहिब किरा है के नरकं प्रणास है बहस तुल निवास है केसर तुल गवन है हमेशुल रवन है तमामुल तमीज है समस्तुल अजीज है परम परमीस है समस्तुल अदीश है अदेशुल अलेख है हमेशुल भेख है जमीनुल जमा है मीकुल इमा है करीमुल कुमाल है जुरत जमाल है के अचलंग प्रकाश हैं के मितो सुबास हैं के अजब स्वरूप हैं के मितो विभूत हैं के मितो पसा हैं के आत्म प्रभा हैं के अचलंग अनंग हैं के मितो भंग हैं मद भार छंद प्रसाद मन मन प्रणाम गुणगन मुदाम अरबरागंज हर नर प्रपंज अनगन प्रणाम मन मन सलाम हर नर अखंड बरनर मांडन पव अनास मन मन प्रकाश गुणगन प्रणाम जल फल मुदाम आन छजांगा आसन भंग उपमा अपार गत मितो उदार जल थला मंड दिस विस अपंड जल थल महंत दिस विस बेअंत अनुभव अनाथ त्रित तर तुरास आ जान बाहु एक सदा हो ओ अंकार आद कसनी अनाद खलखंड ख्याल गुरबरा काल कर कर प्रणाम चित चरण नाम आन छे जुगात आज जन्म बात अन चन जुगात अन रंज बात अन टुट भंडार अन टुट अपार आडी धर्म अतडी करमान ब्रण अनंत दाता महंत हर बोल मना छंद तव प्रसाद करणाला है अरकाला है खल खंडन है महमंडन है जगतेश्वर है परमेश्वर है कल कारण है सर्वो बारण है त्रित के तरण है जग के करण है मन मान्या है जग जान्या है सर्वंग पर है सर्वंग कर है सर्व पास्या है सर्वनास्या है करुणा कर है विश्वम पर है सर्वेश्वर है जगतेश्वर है ब्रह्मंड स है कलखंड स है परते पर है करुणा कर है अजपा जप है थपा थप है कृता कृत है अमृता अमृत है अमृता अमृत है करुणा कृत है कृता कृत है तरणी तृत है अमतेश्वर है परमेश्वर है अकृता अकृत है अमृता अमृत है अजबा कृत है अमृता अमृत है नरनायक है खलकायक है विश्वम पर है करुणालय है नृतनायक है सर्वपायक है पव भंजन है अरगंजन है रिपतापन है जपजापन है अकलंकृत है सर्वाकृत है कर्ता कर है हर्ता हर है परमात्मा है सर्वात्म है आत्म बास है जास के जास है को जंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो

ਜਲ ਪੂਜੂਨ ਸੁਗੰਜ ਭੰਜ ਲਖ ਭਖ ਅਕਾਲ ਦਿਆਲ ਰੇਖ ਭੇਖ ਨਮ ਕਮ ਗਾਹ ਟਾਹ ਨਥ ਪ੍ਰਮਾਥੇ ਅਜੂਨੀ ਮੁਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੋ ਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮਿੰ ਦੇਪੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਦੇਪੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕ੍ਰੀਮੁਲਕ ਨਿੰਦਾ ਸਮਸਤੁਲ ਨਿਵਾਸ ਅਜਾਇਬ ਬੇਪੂਤੇ ਗਜਾਇ ਬਿਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਨਿਯਮ ਭਾਵ ਸੁਭੰ ਸਰਬ

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਓਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਦਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀ ਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀ ਆ ਏ ਸੁਨਹੁ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਭਲ ਜਿਨ੍ਹਾਂ ਭਾਣ ਪਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਕਿਆ ਕੁ ਆਖ ਵਖਾਣਾ ਏ
ਅੱਖ ਹੈ ਤਾ ਵੇਖ ਹੈ ਸਭ ਤੂੰ ਹੈ ਜਿਨ ਜਗ ਤੋ ਪਾਇਆ ਕਹ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦ ਪਾਏ ਅਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਉ ਤੂੰ ਚਲਾਏ ਹਿਤਿਵ ਚਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹਿਤਿਵ ਚਲ ਹੈ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਤਰਹਿ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮਾ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਇਵਜਾਏ ਜੀਅਹੁ ਮੈਲੇ ਬਾਹਰਹੋ ਨਿਰਮਲਾ ਬਾਹਰਹੋ ਨਿਰਮਲਾ ਜੀਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿਨਾ ਮੁਤਮ ਸੋ ਸੁਣਹਿ ਨਾਹੀ ਤ੍ਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਅਹੋ ਨਿਰਮਲ ਬਾਹਰਹੋ ਨਿਰਮਲ ਬਾਹਰਹੋ ਤਾਂ ਨਿਰਮਲ ਜੀਅਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸਚਿ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅਹੋ ਰਹਿ ਗੁਰ ਨਾਲੇ ਗੁਰ ਕੇ ਚਰਨਾ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨਵਰ ਨ ਜਾਣੈ ਕੋਈ ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀ ਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਕਰਨੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਕ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੌ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖਤ ਸਾਹਿਬ ਬੁਝਾਏ ਤੋੜੇ ਬੰਧਨ ਹੋਇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੌ ਆਪ ਕਰੇ ਸੋ ਹੋਵੈ ਕਿਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉ ਮਨਹੋ ਵਿਸਾਰੀ ਹੈ ਮਨਹੋ ਕਿਉ ਵਿਸਾਰੀ ਹੈ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਕੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨਹੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਖ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟ ਹੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੈ ਭਾਗ ਤਿਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਆਹੋ ਲਾਹ ਖਟੇ ਹੋ ਦਿਹਾੜੀ ਹੋ ਧਾਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਤ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦੇਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਖ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਦਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ
ਏ ਸ੍ਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੋ ਸਾਚਾ ਸੁਣਨਾ ਨੋ ਪਠਾਏ ਹਰ ਜੀਓ ਬੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੇ ਗਨਾ ਦਸਵਾਂ ਦੁਆਰ ਦੇਖਾਇਆ ਤਹਿ ਨੇਕ ਰੂਪ ਨਵ ਨਵ ਨਿਧਾ ਤੇ ਸਿਧਾਂਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਇਹ ਹੋ ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵ ਹੋ ਤਾ ਸੋਹਿਲਾ ਕਰ ਸਾਚਾ ਜਿਥਾ ਸਦਾ ਸਚ ਧਿਆਵ ਹੈ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸਚ ਸੋਹਿਲਾ ਸਚਾ ਕਰ ਗਾਵ ਹੈ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਕਾਲ ਮੂਰਤਿ ਜੁਨੀ ਸਾਹਿਬ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕਿ ਲਿਖੇ।

ਚੰਦਾ ਗੋਹਿੰਦ ਸੁਰ ਚਿਰ ਹਜ਼ਾਰ ਇੱਥੇ ਚੰਨ ਹੁੰਦੇ ਆ ਗੁਰਗਨ ਘੋਰ ਅੰਧਾਰ ਮਹਿਲ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤੁਰਬਾੜ ਜੋ ਸੁਣਿਆ ਅੰਦਰ ਖੇਤ।

0: ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚੇ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖਾਂ ਲੱਖ ਕਰੋੜ ਸੱਚਾ ਸਭਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਨ ਸੱਚ ਜੋ ਮਰ ਜੰਮੇ ਸੋ ਕਚਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨੇ ਵੱਡੀ ਵਡਿਆ ਜਾਂ ਨਿਚਲਤਾ ਵੱਡੀ ਵਡਿਆ ਜਾਣਿਆ ਲਾ ਵੱਡੀ ਵਡਿਆ ਪੂਜਾ ਸਭ ਪਾਓ ਵੱਡੀ ਵਡਿਆ ਜਾਂ ਪੁੱਛਣਾ ਦਾਤ ਵੱਡੀ ਵਡਿਆ ਜਾਂ ਆਪੇ ਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹਲਾ ਦੂਜਾ
0: ਜਗ ਸੱਚੇ ਕੇ ਹੈ ਕੋਠੜੀ

ਜੰਤ ਵਿਸਮਾਦ ਪਾਨ ਵਿਸਮਾਦ ਪਾਨ ਵਿਸਮਾਦ ਅਗਨੀ ਖੇਡਾ ਬੇਡਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ

ਸਹਿ ਕੁਦਰਤ ਸੁਣੇ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ

ਭਵਨ ਵੈਸਦਵਾ ਪਹਿ ਵਿੱਚ ਲੈ ਲਖ ਦਰੀਆਓ। ਪਹਿ ਵਿੱਚ ਅਗਨ ਕੱਢੇ ਵਿਗਾਰ, ਪਹਿ ਵਿੱਚ ਧਰਤੀ ਦੱਬੀ ਭਾਰ। ਪਹਿ ਵਿੱਚ ਇੰਦ ਫਿਰੇ ਸਿਰ ਪਹਾਰ, ਪਹਿ ਵਿੱਚ ਰਾਜਾ ਧਰਮ ਦੁਆਰ। ਪਹਿ ਵਿੱਚ ਸੂਰਜ ਪਹਿ ਵਿੱਚ ਅੰਦ, ਕੋਹ ਕਰੋੜੀ ਚਲਤਨਾਂਤ। ਪਹਿ ਵਿੱਚ ਸਿੱਧ ਬਹੁ ਸੁਰਨਾਥ, ਪਹਿ ਵਿੱਚ ਅਡਾਨੇ ਆਕਾਸ਼। ਪਹਿ ਵਿੱਚ ਜੋਤ ਮਹਾਵਸੂਰ, ਪਹਿ ਵਿੱਚ ਆਵੈ ਜਾਵੈ ਹੈਪੂ। ਸਗਲੇ ਆਪੋ ਲਿਖੇ ਸਿਰਲੇਖ ਨਾ।

ਤੇ ਨੱਚ ਮੰਗਤੇ ਗੜ ਮੁੜ ਪੂਰੇ ਤਾਲ ਬਾਜਾ ਰੇ ਬਾਜਾਰ ਮੈਂ ਆਇ ਕਟੇ ਬਾਜਾਰ ਗਾਵੇ ਰਾਜਾ ਰਾਣੀਆਂ ਬੋਲਾਂ ਆਲ ਪਾਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ ਚੇਤਨ ਪਾਈਆ ਨਾਨਕਾ ਚੇਤਨ ਹੋਵੇ ਸਾਰ।

ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨਵਰ

ਉਡਰਾਵਾ ਝੱਟ ਪੈ ਵੇਖ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲੇ ਆਪਣ ਧਰਤੀ ਨਾਲ ਗਾਉਣ ਗੋਪੀ ਗਾਉਣ ਕਾਨ ਗਾਉਣ ਸੀਤੇ ਰਾਜ ਰਾਮ ਨਿਰਪੁਣ ਰੰਕਾਰ ਸਤਨਾਮ ਜਾ ਕਰਕੇ ਸਭ ਜਹਾਨ।

ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਸਰੀਤ ਪੜਬੜ ਕਰੇ ਵਿਚਾਰ ਬੰਦੇ ਸੇਜ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਗੁਰਬਸ ਬਹਿਕਾਰ ਜੋਗੀ ਸੁਣ ਧਿਆਵਣ ਜੇਤਿਆ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਯਾਰਾ ਤੇ ਕੁੜਿਆਰਾਂ ਖਰਾਬਾਂ ਬੇਕਾਰ ਇੱਕ ਹੁੰਦਾ ਖਾਏ ਚਲੇ ਥਾਓ ਤਿਨਾ ਭਿਕਾਏ ਕਾਰ ਜਲ ਥੱਜੀਆਂ ਪੁਰੀਆਂ ਲੋਆ ਆਕਾਰ ਆਇਆ ਆਕਾਰ ਉਹ ਜਿਹਾ ਕਿਸ ਤੂੰ ਹਾਂ ਜਾਣੇ ਤਿਨਾ ਵਿੱਚ ਤੇਰੀ ਸਾਰ ਨਾਨਕ ਭਗਤਾਂ ਪੁੱਖ ਸਲਾਹਣ

ਫਟੇ ਮੁਸਲਮਾਨ ਕੇ ਬੇੜਾ ਪੇ ਘੁਮਿਆਰ ਘਾੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਝਾੜ ਚਰ ਪਵੇ ਗਿਆਰ ਨਾਨਕ।

ਪੁਰਖ ਹਮੇ ਸਿਆਣਾ ਮੋਖ ਮੁਕਤ ਕੇ ਸਾਰ ਨਾ ਜਾਣਾ ਹਮ ਚ ਮਾਇਆ ਹਮ ਛਾਇਆ ਹਮੇ ਕਰ ਕਰ ਜਨ ਤੇ ਪਾਇਆ ਹਮੇ ਬੁਝੈ ਤਾਂ ਦਰਸੁਜ ਹੈ ਗਿਆਨ ਵਿਹੂਣਾ ਕਥ ਕਲੁਜੈ

ਕੌਮੈ ਦੀਰਘ ਰੋਗ ਦਾਰੂ ਪਿਸਮਾਈ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਏ ਨਾਨਕ ਸੁਨੋ ਜਨੋ ਇਤ ਸੰਜਮ ਦੁਖ ਜਾਏ ਪੌੜ ਸੇ ਬੀਤੀ ਸੰਤ।

ਅੰਡਜ ਜੇੜਜ ਉਤਬੁਜਾਂ ਖਾਣੀ ਸੇਤ ਜਾਂ ਸੁਮਿਤ ਜਨੈ ਨਾਨਕਾ ਸਰਮ ਰਜਨਤਾ ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ।

ਜਰਦਾ ਸੱਚਾ ਹੋਏ ਕੂੜ ਕੇ ਮਲ ਉਤਰਾ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾ ਸੁਣਨਾ ਰਹੱਸੀਆ ਤਾਂ ਪਾਏ ਮੋਖ ਦੁਆਰ

ਪੂਰਾ ਆਪੇ ਹੋਵੇ ਘੱਟ ਨਾ ਕੋਈ ਆਕੇ ਪਤ ਪ੍ਰਭੂ ਨੇ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਨਾਇ ਪੈ ਚੌਕੇ ਪਾ ਸਿਖਾ ਕੰਨ ਚੜਾਈਆਂ ਗੁਰ ਬ੍ਰਹਮਣ ਥਿਆ ਉਹ ਮੂਆ ਉਹ ਚੜ ਪਿਆ।

ਜਿੱਤੇ ਅੰਦਰ ਸਭ ਕੋ ਖਦਰੀ ਉੱਠ ਚਲਾਇੰਦਾ ਆਪੇ ਦੇ ਵੜਿਆਈ ਆਪੇ ਕਰਮ ਕਰਾਇੰਦਾ ਵੱਡੋ ਹੋ ਵੱਡਾ ਵਡਮੇਦਨੀ ਸਰਸਰ ਧੰਦਾ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਣ ਪਿਖ ਨਾ ਪਾਇੰਦਾ ਦਰ ਮੰਗਣ ਪਿਖ ਨਾ ਪਾਇੰਦਾ ਆਸਾ

ਜਬ ਸੁਤ ਕੂੜ ਅੱਖੀ ਸੁਤ ਵੇਖਣ ਪਰ ਤ੍ਰੈ ਪਰ ਤਨ ਰੂਪ ਕੰਨੀ ਸੁਤ ਕੰਨ ਪਹਿਲਾ ਤਿਵਾਰੀ ਖਾਏ ਨਾਨਕ ਹੰਸਾ ਆਦਿ ਬਦੇ ਜੰਮ ਪਰਚਾਏ ਸਭ ਸੁਤ ਪਰਮੈ ਦੂਜਾ ਲਗਾ ਜਾਏ ਜਮਣ ਮਰਨਾ ਹੁਕਮੈ ਪਾਣ ਆਵਾ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤੋਨ ਰਿਜਕ ਸੰਭਾਲ।

ਨਾਲੇ ਘਰ ਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਖਸ਼ ਪਾਏ ਮਾਂ ਨਾਨਕ ਜਿਸ ਨੂੰ ਲੱਗਾ ਤਿਸ

ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ, ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ, ਵੈ ਸਿਫਤ ਖਸਮ ਦੀ ਨੁਰ ਅਰਸਹੁ ਗੁਰ ਸਹੁ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਰਾਤ ਸੁੱਖਾਂ ਭਰੀ ਬਤੀਤ ਹੋਈ ਹੈ ਅਤੇ ਅੰਮ੍ਰਿਤ ਵੇਲਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਰਾਤ ਬਤੀਤ ਹੋ ਗਈ, ਜਿਨ੍ਹਾਂ ਦੀ ਰਾਤ ਕੇਵਲ ਸੌ ਕੇ ਹੀ ਲੰਘ ਗਈ, ਸਵਾਸ ਉਹਨਾਂ ਦੇ ਬਿਰਥੇ ਚਲੇ ਗਏ। ਸੋ ਜਿਨ੍ਹਾਂ ਨੇ ਰਾਤੀ ਕੁਝ ਸਮਾਂ ਅੰਮ੍ਰਿਤ ਵੇਲੇ ਤੱਕ ਨੀਂਦ ਲਈ, ਉਸ ਤੋਂ ਬਾਅਦ ਉਹਨਾਂ 'ਤੇ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ, ਕਿਰਪਾ ਦੇ ਪਾਤਰ ਬਣੇ ਅਤੇ ਉਹਨਾਂ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਅਤੇ ਅੰਮ੍ਰਿਤ ਵੇਲੇ ਨੂੰ ਸਮੇਂ ਨੂੰ ਸਫਲਾ ਕਰਦਿਆਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਇਸ਼ਨਾਨ ਕਰਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਸੋ ਉਦਮ ਕਰਕੇ ਪ੍ਰਭਾਤ ਵੇਲੇ ਉੱਠ ਕੇ ਗੁਰੂ ਦਾ ਦਿੱਤਾ ਹੋਇਆ ਬਚਨ, ਗੁਰੂ ਦੀ ਸਿੱਖਿਆ ਅਤੇ ਗੁਰੂ ਦੀ ਆਗਿਆ ਜੋ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਦੇ ਪਾਤਰ ਬਣੇ। ਉਹ ਤਾਂ ਵਡਭਾਗੀ ਜਨ ਹਨ ਅਤੇ ਜਿਨ੍ਹਾਂ ਨੇ ਸੌਂ ਕੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਨ੍ਹਾਂ ਨੇ ਸੌਂ ਕੇ ਰਾਤ ਲਗਾਤੀ ਅਤੇ ਹੀਰਿਆਂ ਜੈਸਾ ਜਿਹੜਾ ਇਹ ਜਨਮ ਹੈ, ਉਹਨਾਂ ਦਾ ਜਿਹੜਾ ਜਨਮ ਹੈ ਉਹ ਕੌਡੀਆਂ ਦੇ ਬਦਲੇ ਜਾ ਰਿਹਾ ਹੈ। ਕਿੰਨਾ ਸੋਹਣਾ ਇਹ ਨਿਰਮੋਲਕ ਹੀਰਾ ਸਤਿਗੁਰੂ ਜੀ ਨੇ ਸਾਨੂੰ ਇਹ ਸਰੀਰ ਦਿੱਤਾ ਅਤੇ ਸਵਾਸ ਦਿੱਤੇ ਨੇ। ਇਹ ਹੀਰੇ ਜੈਸਾ ਜਨਮ ਹੈ, ਕੋਈ ਉਹਦੀ ਕੀਮਤ ਵੀ ਨਹੀਂ, ਕੋਈ ਉਹਦੀ ਕੀਮਤ ਮੁੱਲ ਨਹੀਂ ਦੇ ਸਕਦਾ। ਪਰ ਮਹਾਰਾਜ ਕਹਿੰਦੇ ਕੌਡੀ ਬਦਲੇ ਜਾਏ, ਇਹ ਪ੍ਰੇਮੀਆਂ ਤੋਂ ਆਪਣਾ ਜਿਹੜਾ ਜੀਵਨ ਹੈ ਮਿਲਿਆ ਹੋਇਆ ਹੈ, ਇਹਨੂੰ ਤੂੰ ਕੌਡੀਆਂ ਦੇ ਭਾਅ ਗਵਾ ਦੇਣਾ। ਕੌਡੀਆਂ ਦੇ ਭਾਅ ਕਿਵੇਂ ਕਿ ਜੀਵਨ ਤੈਨੂੰ ਮਿਲ ਗਿਆ, ਮਨੁੱਖਾ ਦੇਹੀ ਤੈਨੂੰ ਦੇ ਦਿੱਤੀ ਪਰਮੇਸ਼ਰ ਨੇ, ਪਰ ਤੂੰ ਇਹ ਕੇਵਲ ਖਾਣ ਪੀਣ ਸੌਣ ਅਤੇ ਮੌਜ ਮਸਤੀ ਇੰਜੋਏ ਕਰਕੇ ਇਸ ਜੀਵਨ ਨੂੰ ਬਰਬਾਦ ਕਰ ਰਹੇ ਹੈ। ਖਾਓ ਪੀਓ ਹੰਡਾਓ ਇੰਜੋਏ ਕਰੋ। ਕਈ ਕਹਿੰਦੇ ਨੇ ਨਾ ਵੀ ਇਹ ਜ਼ਿੰਦਗੀ ਬਣੀ ਹੈ, ਮੌਜਾਂ ਲਾਓ, ਇੰਜੋਏ ਕਰੋ, ਐਸ਼ ਕਰੋ। ਸੋ ਇੱਦਾਂ ਕਹਿ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਸੋ ਪਰ ਜਿਨ੍ਹਾਂ ਨੇ ਇਸ ਜੀਵਨ ਨੂੰ ਗੁਰੂ ਦੇ ਆਸੇ ਅਨੁਸਾਰ ਹੰਢਾਉਣਾ, ਉਹਨਾਂ ਦਾ ਜੀਵਨ ਸਫਲ ਹੋ ਜਾਣਾ। ਅਤੇ ਜਿਨ੍ਹਾਂ ਨੇ ਖਾ ਪੀ ਹੰਢਾ ਮੌਜ ਮਸਤੀ ਇੰਜੋਏ ਕਰ ਅਤੇ ਕਲੱਬਾਂ ਸ਼ਰਾਬਾਂ ਕਬਾਬਾਂ, ਉਹਨਾਂ ਦਾ ਜੀਵਨ ਇੱਦਾਂ ਇਹ ਵਿਰਥਾ ਚੱਲ ਜਾਣਾ। ਜਿਨ੍ਹਾਂ ਨੇ ਗੁਰੂ ਦੇ ਆਸੇ ਅਨੁਸਾਰ ਇਸ ਜੀਵਨ ਨੂੰ ਸਾਂਭ ਲਿਆ, ਗੁਰੂ ਦੀ ਸ਼ਰਨ ਵਿੱਚ ਪੈ ਕਰਕੇ ਗੁਰੂ ਦੀ ਸਿੱਖਿਆ ਧਾਰਨ ਕਰਕੇ, ਪ੍ਰਥਮ ਰਹਿ ਚੇ ਜਾਣ ਖੰਡੇ ਕੀ ਪਹੁਲ ਚੁੱਕੈ, ਸੋਈ ਸਿੰਘ ਪ੍ਰਧਾਨ ਅਵਰਨ ਜੋਹੀ ਪੋਲ ਰਹਿ। ਸੋ ਸਤਿਗੁਰੂ ਜੀ ਦੀ ਇਹ ਪਹਿਲੀ ਰਾਤ ਰਹਿਤ ਜੋ ਪ੍ਰਥਮ ਰਹਿਤ ਜਿਹ ਜਾਨ ਖੰਡੇ ਕੀ ਪਹੁਲ ਛਕੈ, ਸੋ ਇਹ ਪ੍ਰਿਥ ਪਹਿਲੀ ਰਹਿਤ ਹੈ। ਸੋ ਉਹ ਗੁਰੂ ਦੀ ਸ਼ਰਨ ਵਿੱਚ ਗੁਰੂ ਧਾਰਨ ਕਰਕੇ ਅਤੇ ਉਹ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ, ਉਹਨਾਂ ਨੇ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਪਦੇਸ਼, ਪੰਜ ਬਾਣੀਆਂ, ਮੂਲ ਮੰਤਰ, ਵਾਹਿਗੁਰੂ ਮੰਤਰ ਹੋਰ। ਸੋ ਸਤਿਗੁਰੂ ਜੀ ਦੀ ਇਹ ਗੁਰਬਾਣੀ ਇਹ ਸਾਨੂੰ ਸੋਮਾ ਬਖਸ਼ਿਸ਼ ਕੀਤਾ ਹੈ। ਸੋ ਗੁਰਬਾਣੀ ਜਿੰਨੀ ਮਰਜ਼ੀ ਪੜ੍ਹ ਲਵੇ, ਸੋ ਇਹ ਤਾਂ ਆਪਣੀ ਹਿੰਮਤ ਹੈ,
ਬਈ ਕਿਹੜਾ ਕਿੰਨੀ ਗੁਰਬਾਣੀ ਪੜ੍ਹਦਾ। ਸੋ ਇਹ ਤੁਹਾਡੀ ਉੱਦਮ ਹੈ ਅਤੇ ਹਿੰਮਤ ਹੈ। ਪੰਜ ਬਾਣੀਆਂ ਕੋਈ ਪੜ੍ਹਦਾ, ਕੋਈ ਸੁਖਮਨੀ ਸਾਹਿਬ ਪੜ੍ਹ ਲੈਂਦਾ, ਫਿਰ ਉਦੋਂ ਅੱਗੇ ਕੋਈ ਪੰਜ ਗ੍ਰੰਥੀ ਦਾ ਨਿਤਨੇਮ ਕਰਦਾ, ਕੋਈ ਚਾਰ ਘੰਟੇ ਸਿਮਰਨ ਕਰਦਾ, ਕੋਈ 12 ਵਜੇ ਉੱਠਦਾ, ਕੋਈ 4 ਵਜੇ ਉੱਠਦਾ, ਕੋਈ 5 ਵਜੇ ਉੱਠਣ ਵਾਲੇ ਹੁੰਦੇ ਨੇ, ਉਦੋਂ ਬਾਅਦ ਕੋਈ 6 ਵਜੇ ਅਤੇ ਗਾਂ ਫਿਰ ਕਈ 8 ਵਜੇ 10 ਵਜੇ ਵੀ ਮੌਜ ਨਾਲ ਉੱਠਦੇ ਨੇ, ਮੌਜ ਨਾਲ ਸੌਂਦੇ ਆ। ਸੋ ਇਹ ਗੁਰੂ ਦੀ ਜਿਹਦੇ 'ਤੇ ਕਿਰਪਾ ਹੁੰਦੀ ਹੈ ਉਹੀ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ, ਅੰਮ੍ਰਿਤ ਵੇਲੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਵਾਹਿਗੁਰੂ ਮੰਤਰ ਹੈ, ਜਪ ਹੋਮੈ ਖੋਈ, ਵਾਹਿਗੁਰੂ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ, ਫਿਰ ਪੰਜ ਬਾਣੀਆਂ ਦਾ ਨਿਤਨੇਮ, ਅਤੇ ਫਿਰ ਕਈ ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਪੜ੍ਹ ਲੈਂਦੇ ਨੇ, ਅਤੇ ਜਿਨ੍ਹਾਂ 'ਤੇ ਗੁਰੂ ਦੀ ਇੰਨੀ ਕਿਰਪਾ ਅਤੇ ਉਹ ਸਹਿਜ ਪਾਠ ਵੀ ਕਰਦੇ ਨੇ, ਪੰਜ ਗ੍ਰੰਥੀ ਦਾ ਨਿਤਨੇਮ ਕਰਦੇ ਨੇ। ਅਤੇ ਸੋ ਕਈਆਂ 'ਤੇ ਇੰਨੀ ਕਿਰਪਾ ਕਿ ਬਜ਼ੁਰਗ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਹੈ, ਉਹਨਾਂ ਦਾ ਪਰਿਵਾਰ ਦੱਸ ਰਿਹਾ ਸੀ ਕਿ ਸਾਡੇ ਪਿਤਾ ਜੀ ਨੇ 300 ਸਹਿਜ ਪਾਠ ਕੀਤਾ ਵਾ। ਸੋ ਇਹ ਬਹੁਤ ਵੱਡੀ ਗੱਲ ਹੈ ਨਾ, 300 ਸਹਿਜ ਪਾਠ ਕਰਨਾ ਬਹੁਤ ਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ ਅਤੇ ਫਿਰ ਹੀ ਹੁੰਦਾ। ਅਤੇ ਇੱਕ ਸਹਿਜ ਪਾਠ ਵੀ ਕਈਆਂ ਤੋਂ ਨਹੀਂ ਹੁੰਦਾ, ਸੋ ਇਹ ਬਹੁਤ ਔਖੀ ਗੱਲ ਹੈ। ਸੋ ਉਹਨਾਂ ਨੇ ਕਹਿੰਦੇ ਵੀ 300 ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ। ਸੋ ਉਹਨਾਂ ਦਾ ਕੱਲ੍ਹ ਨੂੰ ਸਹਿਜ ਫਿਊਨਲ ਵੀ ਹੈ। ਸੋ ਇਹੋ ਜਿਹੇ ਗੁਰਮ ਪਿਆਰੇ ਵੀ ਨੇ ਵੀ ਜਿਹੜੇ ਇੰਨੀ ਬਾਣੀ ਪੜ੍ਹਦੇ ਨੇ, ਹਿਸਾਬ ਲਾ ਲਓ ਕਿੰਨੇ ਸਾਲਾਂ ਦੇ ਵਿੱਚ ਹੋਏ ਹੋਣੇ 300 ਸਹਿਜ ਪਾਠ। ਹੁਣ ਇੱਕ ਪਾਠ ਬੰਦਾ ਆਰੰਭ ਕਰ ਲਵੇ ਤਾਂ ਕਈ ਸਾਲ ਸਾਲ ਲੰਘਾ ਦਿੰਦੇ ਨੇ, ਕਈ ਮਹੀਨੇ ਵਿੱਚ, ਕੋਈ 2 ਮਹੀਨੇ ਵਿੱਚ ਵੀ। ਸੋ ਇਹ ਬਹੁਤ ਮੁਸ਼ਕਲ ਗੱਲ ਹੈ, ਪਰ ਜਿੱਥੇ ਗੁਰੂ ਦੀ ਕਿਰਪਾ ਹੋ ਜੇ ਉਹਨੂੰ ਨਹੀਂ ਔਖਾ ਲੱਗਦਾ ਕੋਈ। ਕਹਿਣ ਤੋਂ ਭਾਵ ਇਹ ਜਨਮ ਤੈਨੂੰ ਇਹ ਸੇਵਾ ਸਿਮਰਨ ਗੁਰਪ ਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਹ ਮਾਨਸ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਗੁਰੂ ਦੀ ਸੇਵਾ ਅਤੇ ਸਿਮਰਨ ਕਰਮ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ, ਪਰਉਪਕਾਰ ਕਰਨ ਵਾਸਤੇ ਇਹ ਮਨੁੱਖਾ ਦੇਹੀ ਇਹ ਮਿਲੀ ਹੋਈ ਹੈ। ਸੋ ਬੰਦਿਆ ਮੌਕੇ ਨੂੰ ਸੰਭਾਲ ਲੈ, ਜਨਮ ਇਹ ਲੰਘਦਾ ਜਾ ਰਿਹਾ, ਰਾਤ ਲੰਘ ਗਈ ਜਿਵੇਂ ਦਿਨ ਆ ਗਿਆ, ਇੱਦਾਂ ਹੀ ਲੰਘ ਜਾਣੀ ਹੈ। ਸੋ ਰਾਤ ਆਉਂਦੀ ਹੈ, ਬੰਦਾ ਖਾ ਪੀ ਕੇ TV ਦੇਖ ਕੇ ਆਰਾਮ ਨਾਲ ਸੌਂ ਜਾਂਦਾ ਅਤੇ ਉਸ ਤੋਂ ਬਾਅਦ ਦਿਨ ਚੜ੍ਹ ਜਾਂਦਾ, ਫਿਰ ਚਲੋ ਵੀ ਕੰਮ 'ਤੇ ਚਲੀਏ, ਕੰਮਾਂ ਕਾਰਾਂ 'ਤੇ ਜਾਂਦਾ ਅਤੇ ਸ਼ਾਮ ਪੈ ਜਾਂਦੀ ਹੈ, ਇੱਦਾਂ ਹੀ ਵੀਕਐਂਡ ਆ ਜਾਂਦਾ। ਸੋ ਫਰਾਈਡੇ ਸੋਮਵਾਰ ਚੜ੍ਹਦਾ ਅਤੇ ਅਖੀਰ ਇਹ ਵੀਕਐਂਡ ਆ ਜਾਂਦਾ, ਅਤੇ ਇੱਦਾਂ ਹੀ ਇਹ ਸਮਾਂ ਚੱਲਦਿਆਂ ਚੱਲਦਿਆਂ ਕਈ ਸਾਲ ਬੀਤ ਗਏ, ਪਤਾ ਹੀ ਨਹੀਂ ਲੱਗਣਾ। ਸੋ ਪਤਾ ਉਦੋਂ ਹੀ ਲੱਗਣਾ ਹੈ ਜਦੋਂ ਅਖੀਰ ਦਾ ਸਮਾਂ ਤੇਰੇ 'ਤੇ ਆ ਗਿਆ, ਡੰਡਾ ਦਾ ਜਿਹੜਾ ਜਮਾ ਦਾ ਡੰਡਾ ਤੇਰੇ ਸਿਰ 'ਚ ਪਿਆ, ਫਿਰ ਤੈਨੂੰ ਹੋਸ਼ ਟਿਕਾਉਣੇ ਆਉਣੀ ਹੈ। ਸੋ ਗੁਰੂ ਕੀ ਬਾਣੀ ਅਤੇ ਸੇਵਾ ਸਿਮਰਨ ਜਪ, ਇਹ ਤੇਰਾ ਜਿਹੜਾ ਮਨੁੱਖਾ ਦੇਹੀ ਜਿਹੜਾ ਤੈਨੂੰ ਮਿਲੀ, ਇਹ ਸਫਲ ਹੋ ਜਾਵੇ। ਆਓ ਹੁਣ ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਸਤਿਗੁਰ ਜੀ ਹੋਏ ਅਤੇ ਇਹ ਆਪਣਾ ਪਾਵਨ ਪਵਿੱਤਰ ਉਪਦੇਸ਼ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰ ਦੇਣ ਵਾਲੇ, ਸੋ ਤੱਤੀ ਲੋਹ 'ਤੇ ਬਹਿ ਕੇ ਪਰਮੇਸ਼ਰ ਦਾ ਭਾਣਾ ਮੰਨਣ ਵਾਲੇ ਅਤੇ ਮੰਨ ਕੇ ਇਹ ਭਾਣਾ ਮੰਨ ਕੇ ਦੱਸਣ ਵਾਲੇ ਪ੍ਰੈਕਟੀਕਲ ਜੀਵਨ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰੇ ਗੁਰੂ ਅਤੇ ਗੁਰੂ ਅਰਜਨ ਦੇਵ ਜੀ ਦਸਾਂ ਪਾਤਸ਼ਾਹੀਆਂ ਇਹ ਪੂਰਨ ਗੁਰੂ ਹੋਏ ਨੇ, ਕਿਉਂਕਿ ਗੁਰੂ ਅੱਜ ਵੀ ਬਹੁਤ ਨੇ, ਆਪਣੇ ਆਪ ਨੂੰ ਬੜੇ ਗੁਰੂ ਬੈਠੇ ਨੇ, ਫਲਾਣਾ ਗੁਰੂ, ਗੁਰਿਆਂ ਗੁਰਾਂ ਦੀ ਤਾਂ ਕੋਈ ਹੁਣ ਘਾਟ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਪਖੰਡੀ ਅਤੇ ਡੰਮੀ ਗੁਰੂ ਤਾਂ ਬਹੁਤ ਨੇ, ਪਰ ਪੂਰਾ ਗੁਰੂ ਉਹਨੂੰ ਕਿਹਾ ਜਾਂਦਾ। ਅਸਲੀ ਗੁਰੂ ਦੀ ਜਿਹੜੀ ਪਰਖ ਹੁੰਦੀ ਹੈ ਉਹ ਫਿਰ ਉਹਨੂੰ ਤੱਤੀ ਲੋਹ 'ਤੇ ਬਿਠਾ ਕੇ ਦੇਖ ਲਵੋ, ਸੀਸ 'ਤੇ ਗਰਮ ਰੇਤ ਪਵਾ ਕੇ ਦੇਖ ਲਵੋ, ਅਤੇ ਫਿਰ ਪਤਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਲਾਹੌਰ ਦੇ ਵਿੱਚ ਤੱਤੀ ਲੋਹ 'ਤੇ ਬਿਠਾਇਆ, ਸੋ ਥੱਲੇ ਲੋਹ ਦੇ ਬੜੇ ਅੱਗ ਦੇ ਭਾਂਬੜ ਮੱਚ ਰਹੇ ਨੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੋਹ ਦੇ ਉੱਪਰ ਚੰਦੂ ਨੇ ਜਦੋਂ ਬਿਠਾਇਆ ਤੇ ਸੀਸ ਦੇ ਉੱਪਰ ਭੜਕੂੰਜੇ ਦੇ ਨਾਲ ਗਰਮ ਰੇਤ ਪੈ ਰਹੀ ਹੈ, ਦੇਗ ਵਿੱਚ ਬਾਲਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੋਹ ਵੀ ਤੱਤੀ, ਅੱਗ ਵੀ ਤੱਤੀ ਤੇ ਰੇਤ ਵੀ ਤੱਤੀ, ਭੜਕੂੰਜਾ ਵੀ ਤੱਤਾ ਤੇ ਠੰਡੇ ਕੌਣ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹ ਪੂਰਨ ਗੁਰੂ ਦੀ ਨਿਸ਼ਾਨੀ ਦੱਸ ਦਿੱਤੀ ਕਿ ਪੂਰਾ ਗੁਰੂ ਉਹ ਜਾਂਦਾ ਹੈ ਵੀ ਜਿਹੜਾ ਤੱਤੀ ਲੋਹ ਤੇ ਬਹਿ ਕੇ ਵੀ ਕਹੇ ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੁਕਮਨਾਮਾ, ਆਪ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਸੀ। ਆਓ ਦੀ ਉਸ ਦੀ ਕੁਛ ਸਮੇਂ ਵਾਸਤੇ ਆਪਾਂ ਕਥਾ ਵਿਚਾਰ ਕਰਦੇ ਹਾਂ। ਸੋ ਰਹਾਉ ਦੀਆਂ ਪੰਕਤੀਆਂ ਹਨ, ਅਰਥ ਜੋ ਰਹਾਉ ਵਾਲੀ ਪੰਕਤੀ ਤੋਂ ਹੀ ਲਿਆ ਜਾਂਦਾ ਹੈ। ਸਤਿਗੁਰ ਜੀ ਕੇਂਦਰੀ ਭਾਵ ਇਹਦੇ ਵਿੱਚ ਦੱਸ ਰਹੇ ਨੇ, ਜਿਹਬਾ ਏਕ ਕਮਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਕਹਿੰਦੇ ਜਿਹਬਾ ਏਕ, ਮਹਾਰਾਜ ਇਹ ਸਾਡੀ ਜਿਹੜੀ ਜਿਹਬਾ ਇੱਕ ਹੈ, ਮਹਾਰਾਜ ਕਹਿੰਦੇ ਜਿਹਬਾ ਏਕ ਕਮਨ ਗੁਣ ਕਹੀ ਹੈ। ਹੇ ਮਹਾਰਾਜ, ਤੇਰੇ ਕਮਨ ਕਮਨ ਗੁਣ ਕਹਿ ਕਹਿ ਕਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਹ ਮਹਾਰਾਜ ਸੱਚੇ ਪਾਤਸ਼ਾਹ, ਤੇਰੇ ਕੌਤਕ, ਤੇਰੇ ਕਰਤੱਬ, ਤੇਰੇ ਗੁਣੇ ਇੰਨੇ ਨੇ, ਤੇਰੇ ਪਰਉਪਕਾਰ ਇੰਨੇ ਨੇ। ਜਿਹਬਾ ਇੱਕ, ਮੇਰੀ ਜਿਹੜੀ ਜਿਹਬਾ ਹੈ, ਮੇਰੀ ਜਿਹੜੀ ਜੀਭ ਹੈ, ਉਹ ਇੱਕ ਹੈ, ਕਮਨ ਗੁਣ ਕਹੀ ਹੈ। ਮਹਾਰਾਜ ਕਿਹੜੇ ਕਿਹੜੇ ਤੇਰੇ ਗੁਣਾਂ ਦਾ ਮੈਂ ਉਚਾਰਨ ਕਰਾਂ? ਬੇਸ਼ੁਮਾਰ ਬੇਅੰਤ ਸਵਾਮੀ, ਤੂੰ ਬੇਸ਼ੁਮਾਰ ਹੈ, ਅਣਗਿਣਤ ਹੈ, ਤੇਰੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੂੰ ਬੜਾ ਵਿਸ਼ਾਲ ਹੈ, ਬੜਾ ਵੱਡਾ ਹੈ, ਬੇਅੰਤ ਹੈ। ਮਹਾਰਾਜ ਕਹਿੰਦੇ ਤੇਰੋ ਅੰਤ ਨਾ ਕਿਨੇ ਹੀ ਲਹੀ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਮਹਾਰਾਜ ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਅੰਤ ਨਾ ਕਿਨੇ ਹੀ ਲਹੀ ਹੈ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਤੂੰ ਬੜਾ ਵੱਡਾ ਬੇਅੰਤ ਹੈ, ਤੇਰੀ ਅਣਗਿਣਤ ਹੈ, ਗਿਣਤੀ ਤੋਂ ਰਹਿਤ ਹੈ ਮਹਾਰਾਜ ਸੱਚੇ ਪਾਤਸ਼ਾਹ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਸਾਡੀ ਜਿਹੜੀ ਜਿਹਵਾ ਇੱਕ ਹੈ ਅਤੇ ਤੇਰੇ ਜਿਹੜੇ ਗੁਣ ਨੇ ਉਹ ਬੜੇ ਬੇਅੰਤ ਨੇ, ਤੇਰੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ, ਤੇਰੀ ਗਿਣਤੀ ਨਹੀਂ ਕਰ ਸਕਦੇ, ਬੜਾ ਵਿਸ਼ਾਲ ਵੱਡਾ ਹੈ, ਤੇਰੋ ਅੰਤ ਨਾ ਕਿ ਨਹੀਂ ਲਹੀ ਹੈ, ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਸਤਿਗੁਰੂ ਜੀ ਆਰੰਭ ਵਾਲੀ ਪੰਕਤੀ ਤੋਂ ਫਰਮਾ ਰਹੇ ਨੇ, ਧਨਾਸਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਅੰਦਰ ਫਰਮਾ ਰਹੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸਤਿਗੁਰੂ ਜੀ ਕਹਿ ਰਹੇ ਹਨ, ਹੇ ਠਾਕੁਰ ਸਵਾਮੀ ਪਰਮੇਸ਼ਰ ਜੀ, ਤੁਮ ਦਾਤੇ, ਮਹਾਰਾਜ ਕਹਿੰਦੇ ਇੱਕ ਦਾਤਾ ਸਭ ਜਗਤ ਭਿਖਾਰੀ ਆ, ਸਭ ਜਾਚਾ ਹਰ ਮਨ ਮੰਗਣਾ। ਸੋ ਸਤਿਗੁਰੂ ਜੀ ਕਹਿ ਰਹੇ ਨੇ, ਤੁਮ ਦਾਤੇ, ਹੇ ਵਾਹਿਗੁਰੂ ਇਹ ਜਿਹੜਾ ਜਗਤ ਹੈ ਨਾ, ਇਹ ਤੇਰੇ ਦਰ ਦਾ ਭਿਖਾਰੀ ਹੈ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਬਤ ਹੈ ਦਾਤਾ। ਮਹਾਰਾਜ ਅਸੀਂ ਤੇਰੇ ਭਿਖਾਰੀ ਹਾਂ, ਤੂੰ ਇੱਕ ਵਾਹਿਗੁਰੂ ਪਰਮਾਤਮਾ ਜੀ, ਹੇ ਠਾਕੁਰ ਸਵਾਮੀ ਪਰਮਾਤਮਾ ਜੀ, ਤੁਸੀਂ ਦਾਤੇ ਹੋ ਠਾਕੁਰ, ਨਾਇਕ ਖਸਮ ਹਮਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਸਾਰਿਆਂ ਦੀ ਅਗਵਾਈ ਕਰਨ ਵਾਲੇ ਹੋ ਅਤੇ ਸਾਰਿਆਂ ਦੀ ਤੁਸੀਂ ਪ੍ਰਤਪਾਲਣਾ ਕਰ ਰਹੇ ਹੋ। ਤੁਸੀਂ ਏਡੇ ਵੱਡੇ ਦਾਤੇ ਹੋ ਕਿ ਕਿੱਡਾ ਵੱਡਾ ਬ੍ਰਹਿਮੰਡ ਹੈ, ਦੇਖੋ ਇਹਦੇ ਵਿੱਚ ਕਿੰਨੇ ਕਰੋੜਾਂ ਅਰਬਾਂ ਖਰਬਾਂ ਇਹ ਦੁਨੀਆ ਪੈਦਾ ਕੀਤੀ ਹੈ ਵਾਹਿਗੁਰੂ ਪਰਮਾਤਮਾ ਨੇ, ਅਤੇ ਇਹਦੇ ਵਿੱਚ ਜੀਵ ਜੰਤ, ਪਸ਼ੂ ਪੰਛੀ ਹੋਰ ਜੋ ਵੀ ਜੀਵ ਜੰਤ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਪੈਦਾ ਕਰਕੇ ਅਤੇ ਫਿਰ ਉਹਨਾਂ ਨੂੰ ਮਹਾਰਾਜ ਤੁਮ ਦਾਤੇ, ਇਹ ਸਵਾਮੀ ਪਰਮਾਤਮਾ ਠਾਕੁਰ ਜੀ ਤੁਸੀਂ ਦਾਤੇ ਹੋ ਅਤੇ ਬਾਕੀ ਜਿਹੜੀ ਸਾਰੀ ਜਨਤਾ ਹੈ ਉਹ ਭਿਖਾਰੀ ਹੈ, ਤੇਰੇ ਦਰ ਦੀ ਇਹ ਮੰਗਤੀ ਹੈ, ਤੇਰੇ ਦਰ 'ਤੇ ਆ ਕੇ ਇਹ ਅਰਦਾਸਾਂ ਕਰਦੀ ਹੈ ਕਿ ਮਹਾਰਾਜ ਮੇਰੀ ਇਹ ਇੱਛਾ ਪੂਰੀ ਹੋ ਜਾਵੇ, ਮੈਨੂੰ ਆਹ ਦੇ ਦੇ, ਮੈਨੂੰ ਘਰ ਦੇ ਦੇ, ਮੈਨੂੰ ਬਿਜ਼ਨਸ ਦੇ ਦੇ ਅਤੇ ਮੈਨੂੰ ਜੌਬ ਦੇ ਦੇ। ਆਪਾਂ ਕਰਦੇ ਹਾਂ ਨਾ ਅਰਦਾਸਾਂ,
ਉਹ ਵਾਹਿਗੁਰੂ ਪਰਮਾਤਮਾ ਜੀ ਦਾਤਾ ਹੈ ਅਤੇ ਤਾਂ ਹੀ ਉਹਦੇ ਅੱਗੇ ਅਰਦਾਸਾਂ ਕੀਤੀਆਂ ਜਾਣ ਦਿੰਦੀਆਂ ਹਨ। ਮਹਾਰਾਜ ਤੂੰ ਇੰਨੀ ਦੁਨੀਆ ਪੈਦਾ ਕਰਕੇ ਤੂੰ ਉਹਨਾਂ ਜੀਵਾਂ ਜੰਤੂ ਨੂੰ ਹੋਰ ਵਿਅਕਤੀਆਂ ਨੂੰ ਬੰਦਿਆਂ ਨੂੰ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਮਹਾਰਾਜ, ਇੰਨਾ ਬੇਅੰਤ ਹੈ। ਜਿਹੜੇ ਜੀਵ ਜਲ ਵਿੱਚ, ਪਾਣੀ ਵਿੱਚ, ਆਕਾਸ਼ ਵਿੱਚ ਰਹਿੰਦੇ ਨੇ, ਪੱਥਰਾਂ ਵਿੱਚ ਕੀੜਿਆਂ ਨੂੰ ਸਹਿਲ ਪੱਥਰ ਮੈਂ ਜੰਤ ਪਾਏ ਤਾਂ ਕਰ ਆਗਿਆ ਕਰ ਧਰਿਆ। ਤੂੰ ਪੱਥਰਾਂ ਦੇ ਵਿੱਚ ਹੀ ਤੂੰ ਜੀਵਾਂ ਨੂੰ ਰੋਜ਼ੀ ਦੇ ਰਿਹਾ ਹੈ। ਸੱਚੇ ਪਾਤਸ਼ਾਹ ਤੁਸੀਂ ਦਾਤੇ ਹੋ, ਹੋਰ ਸਾਰੇ ਤੇਰੇ ਦਰ ਦੇ ਭਿਖਾਰੀ ਹਨ ਅਤੇ ਸਾਰਿਆਂ ਦੀ ਅਗਵਾਈ ਕਰਨ ਵਾਲੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤ ਪਾ ਲਹੁ, ਹਮ ਬਾਰਕ ਤੁਮਰੇ ਧਾਰੇ। ਖਿਨ ਖਿਨ ਵਿੱਚ ਸੱਚੇ ਪਾਤਸ਼ਾਹ ਜੀ ਤੁਸੀਂ ਸਾਰਿਆਂ ਦੀ ਪ੍ਰਤਪਾਲਣਾ ਕਰ ਰਹੇ ਹੋ ਅਤੇ ਸੱਚੇ ਪਾਤਸ਼ਾਹ

ਵਧੀਆ ਸਰੀਰ ਦੇ ਕੇ ਸਾਨੂੰ ਖਾਣ ਲਈ ਛੱਤੀ ਪਦਾਰਥ ਦਿੱਤੇ ਨੇ ਅਤੇ ਸਾਨੂੰ ਪਹਿਨਣ ਲਈ ਬਹੁਤ ਵਧੀਆ ਤੂੰ ਬਸਤਰ ਦਿੱਤੇ ਨੇ। ਦੇਖੋ ਆਪਾਂ ਇਹਨਾਂ ਦੇਸ਼ਾਂ ਵਿੱਚ ਰਹਿੰਦੇ ਹਾਂ ਅਤੇ ਆਪਾਂ ਨੂੰ ਵਧੀਆ ਖਾਣ ਪੀਣ ਨੂੰ ਮਿਲਦਾ ਹੈ, ਬਸਤਰ ਆਪਾਂ ਵਧੀਆ ਪਾਉਂਦੇ ਹਾਂ। ਕਈਆਂ ਦੀ ਤਾਂ ਜ਼ਿੰਦਗੀ ਇੰਨੀ ਵਧੀਆ ਹੈ ਕਿ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਉਹ ਕੱਪੜੇ ਖਰੀਦਦੇ ਨੇ, ਮਹਿੰਗੇ ਤੋਂ ਮਹਿੰਗਾ ਫੋਨ ਲੈਂਦੇ ਨੇ, ਵਧੀਆ ਵਧੀਆ ਗੱਡੀਆਂ ਲੈਂਦੇ ਨੇ। ਦੇਖੇ ਨੇ ਆਪਾਂ ਹੁਣ ਕਈਆਂ ਕੋਲ ਬਹੁਤ ਬਹੁਤ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਹੁੰਦੀਆਂ ਨੇ, ਵਧੀਆ ਫੋਨ ਹੁੰਦੇ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਉਹਦਾ ਸ਼ੁਕਰਾਨਾ ਹੀ ਹੈ। ਅਤੇ ਫਿਰ ਵੀ ਜੇ ਇੰਨਾ ਕੁਛ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਦਿੱਤਾ ਅਤੇ ਅਸੀਂ ਸ਼ੁਕਰਾਨਾ ਨਹੀਂ ਕਰਦੇ ਤਾਂ ਫਿਰ ਅਸੀਂ ਇਹ ਕਿਰਤ ਕਰਨਾ ਹਾਂ। ਸੋ ਆਪਦੇ ਥੱਲੇ ਵੱਲ ਦੇਖੀਏ, ਨੀਵੇਂ ਤੋਂ ਨੀਵੇਂ ਵੱਲ ਬਹਿ ਨੇ ਉਹ ਵੀ ਲੋਕ ਨੇ ਜਿਹੜੇ ਝੁੱਗੀਆਂ ਦੇ ਵਿੱਚ ਰਹਿੰਦੇ ਨੇ, ਜਦੋਂ ਮੀਂਹ ਆਉਂਦੀ ਹਨੇਰੀ ਆਉਂਦੀ ਅਤੇ ਝੁੱਗੀਆਂ ਉੱਡ ਜਾਂਦੀਆਂ ਨੇ। ਸੋ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਹੈ ਅਤੇ ਦੂਜੇ ਟਾਈਮ ਦਾ ਫਿਕਰ ਹੁੰਦਾ ਹੈ। ਸੋ ਉਹਨਾਂ ਵੱਲ ਵੇਖ ਕੇ ਹੀ ਬੰਦਾ ਆਪਣਾ ਸੋਜੇ, ਜੇ ਉੱਚੇ ਵੱਲ ਦੇਖੇਗਾ ਤਾਂ ਫਿਰ ਤੇਰਾ ਗੁਜ਼ਾਰਾ ਬੜਾ ਔਖਾ ਹੈ, ਜੇ ਨੀਵੇਂ ਵੱਲ ਦੇਖੇਗਾ ਵੀ ਉਹ ਵੀ ਲੋਕ ਨੇ ਅਸੀਂ ਉਹਨਾਂ ਨਾਲ ਤਾਂ ਚੰਗੇ ਹਾਂ ਨਾ, ਉਹਨਾਂ ਸ਼ੁਕਰਾਨਾ ਹੀ ਕਰਨਾ ਹੈ। ਪਰਮਾਤਮਾ ਇਹ ਤੇਰਾ ਦਿੱਤਾ ਹੋਇਆ ਬਹੁਤ ਕੁਛ ਹੈ ਸੱਚੇ ਪਾਤਸ਼ਾਹ, ਤੂੰ ਸਾਨੂੰ ਇਹ ਮਨੁੱਖਾਂ ਦੇ ਹੀ ਦੇਖ ਕੇ ਇੰਨੇ ਸੁੱਖ ਸਹੂਲਤਾਂ ਸਾਨੂੰ ਦਿੱਤੀਆਂ ਨੇ ਅਤੇ ਅਸੀਂ ਇਹ ਕਿਰਤ ਕਰਨਾ, ਫਿਰ ਵੀ ਅਸੀਂ ਤੇਰਾ ਸ਼ੁਕਰਾਨਾ ਨਹੀਂ ਕਰ ਸਕਦੇ। ਸੋ ਨਿਮਖ ਨਿਮਖ ਤੋਂ ਹੀ ਪ੍ਰਤਪਾਲੋ, ਤੁਸੀਂ ਸਾਡੀ ਮਹਾਰਾਜ ਕਿਣ ਕਿਣ ਮਾਤਰ ਨਿਮਖ ਨਿਮਖ ਮਹਾਰਾਜ ਸਾਡੀ ਪ੍ਰਤਪਾਲਣਾ ਕਰ ਰਹੇ ਹੋ ਅਤੇ ਅਸੀਂ ਤੇਰੇ ਧਾਰੇ ਹੋਏ, ਤੇਰੇ ਬਣਾਏ ਹੋਏ, ਤੇਰੇ ਬੱਚੇ ਹਾਂ, ਤੇਰੇ ਆਸਰੇ 'ਤੇ ਰਹਿੰਦੇ ਹਾਂ। ਸੋ ਅੱਗੇ ਅਗਲੀ ਪੰਕਤੀ ਦੇ ਆਪਾਂ ਅਰਥ ਕਰਦੇ ਹਾਂ, ਜਿਹਵਾ ਏਕ ਵਾਲੀ ਪੰਕਤੀ ਦੇ ਅਰਥ ਪਹਿਲਾਂ ਕਰ ਲਏ ਸੀ। ਮਹਾਰਾਜ ਕਹਿੰਦੇ ਕੋਟ ਪਰਾਧ ਹਮਾਰੇ ਖੰਡ ਅਨਕ ਵਿਧੀ ਸਮਝਾਵਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ, ਮਹਾਰਾਜ ਸਾਡੇ ਵਿੱਚ ਜਨਮ ਜਨਮਾਤਰਾ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਟ ਕਰੋੜਾਂ ਅਪਰਾਧ ਨੇ, ਔਗਣ ਨੇ ਮਹਾਰਾਜ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ, ਅਣਕ ਵਿਧੀ ਸਮਝਾਓ। ਮਹਾਰਾਜ ਆਪ ਜੀ ਦੇ ਕੋਲ ਬਹੁਤ ਵਿਧੀਆਂ ਤਰੀਕੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਅਪਰਾਧੀ ਹਾਂ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਵਿਸ਼ੇ ਵਿਕਾਰਾਂ ਦੇ ਭਰੇ ਹੋਏ ਹਾਂ, ਕਰੋੜਾਂ ਸਾਡੇ ਵਿੱਚ ਅਪਰਾਧ ਨੇ, ਕਰੋੜਾਂ ਹੀ ਸਾਡੇ ਵਿੱਚ ਔਗਣ ਨੇ। ਹਮ ਔਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੈ ਵਿਖ ਪਾਈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਭਰੇ ਪਏ ਹਾਂ। ਹੋਰ ਸਾਡੇ ਵਿੱਚ ਬੜੇ ਹੀ ਅਪਰਾਧ ਨੇ ਮਹਾਰਾਜ, ਕਿਰਪਾ ਕਰੋ ਤੁਹਾਡੇ ਕੋਲ ਅਣਕ ਵਿਧੀ ਸਮਝਾਓ। ਤੁਹਾਡੇ ਕੋਲ ਬਹੁਤ ਵਧੀਆ ਅਤੇ ਅਨੇਕਾਂ ਵਿਧੀਆਂ ਹਨ, ਕਿਰਪਾ ਕਰੋ ਐਸੀ ਕਿ ਸਾਨੂੰ ਆਪਣੀ ਤਰੀਕੇ ਦੇ ਨਾਲ ਅਤੇ ਸਾਨੂੰ ਸਮਝਾਉਣਾ ਕਰੋ ਜੀ। ਹਮ ਅਗਿਆਨ ਅਲਪ ਮਤ ਥੋੜੀ, ਤੁਮੇ ਆਪਨ ਬਿਰਦ ਰਖਾਹੋ। ਅਸੀਂ ਮਹਾਰਾਜ ਅਗਿਆਨੀ ਅੰਨੇ ਹਾਂ ਅਤੇ ਅਲਪ ਮਤ ਥੋੜੀ, ਤੁਛ ਮਾਤਰ ਸਾਡੇ ਕੋਲ ਬੁੱਧੀ ਹੈ, ਅਸੀਂ ਇੰਨੇ ਸਿਆਣੇ ਨਹੀਂ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਣ ਵਿੱਚ ਤਾਂ ਸਾਡੀਆਂ ਅੱਖਾਂ ਨੇ, ਉੱਦਾਂ ਅਸੀਂ ਵੇਖਣ ਨੂੰ ਸਾਨੂੰ ਦਿਖਦਾ, ਪਰ ਅਸੀਂ ਅੰਤਰੀਬ ਕਰਕੇ ਮਹਾਰਾਜ ਅਗਿਆਨ ਕਰਕੇ ਅਗਿਆਨੀ ਹਾਂ, ਸਾਨੂੰ ਅੰਦਰੋਂ ਸੂਝ ਨਹੀਂ ਹੈਗੀ। ਸੱਚੇ ਪਾਤਸ਼ਾਹ ਜੀ ਸਾਡੀ ਤੁਛ ਮਾਤਰ ਸਾਡੀ ਬੁੱਧੀ ਹੈ, ਤੁਮ ਆਪਣ ਬਿਰਧ ਰਖਾਓ, ਇਹ ਤੁਹਾਡਾ ਬਿਰਧ ਹੈ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣਾ ਬਿਰਧ ਰੱਖਦੇ ਹੋਏ, ਕਿਰਪਾ ਕਰੋ ਸਾਨੂੰ ਮਹਾਰਾਜ ਇਹ ਸਮਝ, ਸਾਨੂੰ ਤੁਛ ਮਾਤਰ ਬੁੱਧੀ ਬਖਸ਼ਿਸ਼ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾਂ, ਤੁਮ ਹੀ ਸੱਜਣ ਸੁਹੇਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ, ਸਾਡੀ ਬੁੱਧੀ ਬਹੁਤ ਤੁਛ ਹੈ, ਅਸੀਂ ਅਗਿਆਨੀ ਹਾਂ, ਅਤੇ ਮਹਾਰਾਜ ਕਹਿੰਦੇ ਤੁਮਰੀ ਸ਼ਰਨ, ਇਸ ਕਰਕੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਮਹਾਰਾਜ ਕਿਰਪਾ ਕਰੋ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੋਕ ਨਾਮ ਹਰ ਸੋਭਾ ਚਿੰਤਾ ਲਾਹੇ ਮਾਰੀ। ਮਹਾਰਾਜ ਸੱਚੇ ਪਾਤਸ਼ਾਹ, ਪ੍ਰਭ ਦੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਿਆਲ ਹੋਵਾ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਇੱਥੇ ਸਤਿਗੁਰ ਜੀ ਸ਼ਰਨ ਦੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਤੁਮੜੀ ਸ਼ਰਨ ਤੁਮਾਰੀ ਆਸਾਂ, ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਿੱਛੇ ਕਹਿ ਕੇ ਆਏ ਸੀ ਨੇ, ਮਹਾਰਾਜ ਕਰੋੜ ਕੋਟ ਅਪਰਾਧ ਹਮਾਰੇ ਖੰਡੋ ਅਣਕ ਵਿਧੀ ਸਮਝਾਓ, ਤੁਹਾਡੇ ਕੋਲ ਬਹੁਤ ਵਿਧੀਆਂ ਨੇ, ਬਹੁਤ ਤਰੀਕੇ ਨੇ ਮਹਾਰਾਜ ਸੱਚੇ ਪਾਤਸ਼ਾਹ, ਇਸੇ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਮੜੀ ਸ਼ਰਨ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਮਾਰੀ ਆਸਾ, ਤੁਹਾਡੇ 'ਤੇ ਹੀ ਆਸ ਹੈ,
ਤੁਸੀਂ ਸਾਨੂੰ ਜਨਮਾਂ ਜਨਮਾਤਰਾਂ ਦੇ ਵਿੱਚ ਸਾਡੀ ਪ੍ਰਤਿਪਾਲਣਾ ਕਰਦੇ ਰਹੇ ਹੋ। ਜਦੋਂ ਮਾਤਾ ਦੇ ਗਰਭ ਵਿੱਚ ਸੀ ਉਸ ਟਾਈਮ ਵੀ ਸਾਡੇ ਸੱਜਣ ਹੋ ਕੇ ਸੁਹੇਲੇ

ਬਣ ਕੇ ਸਾਡੀ ਰੱਖਿਆ ਕੀਤੀ ਸੱਚੇ ਪਾਤਸ਼ਾਹ, ਕਿਰਪਾ ਕਰੋ ਤੁਹਾਡੀ ਸ਼ਰਨ ਵਿੱਚ ਆਇਆਂ, ਸ਼ਰਨ ਆਇਆਂ ਦੀ ਲੱਜਿਆ ਰੱਖ ਲਵੋ। ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਹੇ ਦੀਨਾਂ 'ਤੇ ਦਿਆਲਤਾ ਕਰਨ ਵਾਲੇ ਰੱਖਣ ਹਾਰ ਪਰਮਾਤਮਾ ਜੀ, ਸ਼ਰਨ ਆਇਆਂ ਨੂੰ ਰੱਖੋ ਰੱਖਣ ਹਾਰ ਦਿਆਲਾ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਤੇਰੀ ਸ਼ਰਨ ਵਿੱਚ ਆਇਆਂ ਨੂੰ ਸਾਨੂੰ ਕਿਰਪਾ ਕਰੋ, ਸਾਡੇ 'ਤੇ ਦਿਆਲਤਾ ਕਿਰਪਾਲਤਾ ਕਰੋ। ਨਾਨਕ ਕਰਕੇ ਗੋਲੇ, ਅਸੀਂ ਤੇਰੇ ਘਰ ਦੇ ਗੋਲੇ ਹਾਂ, ਤੁਹਾਡੇ ਸੇਵਕ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਸ਼ਰਨ ਆਇਆਂ ਦੀ ਲੱਜਿਆ ਰੱਖ ਲਵੋ। ਸੋ ਇਹ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਸੀ ਅੰਮ੍ਰਿਤ ਵੇਲੇ, ਜਿਸ ਦੀ ਕਥਾ ਵਿਚਾਰ ਕੀਤੀ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਦੇਣੀ, ਸੋ ਸਤਿਗੁਰੂ ਜੀ ਦੀ ਬਾਣੀ ਅਗਾਧ ਬੋਧ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨੀ, ਅੱਗੇ ਤੋਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੁਸੀਂ ਆਪਣੀ ਬਾਣੀ ਦੇ ਆਪ ਹੀ ਅਰਥ ਕਰਵਾ ਲੈਣੇ। ਸੋ ਕਿਰਪਾ ਕਰਨੀ, ਭੁੱਲ ਚੁੱਕ ਦੀ ਖਿਮਾ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਚੇਤੀ ਮਨ ਵਧੀਆ ਵਾਧਾਈਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬੜੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ।

ਤੇਰੀ ਨਾਮ ਨੂੰ ਸਾਵੇ ਨਾਮ ਦਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮੇ ਨਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਮਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਹੁਣ ਸੰਤੋਸ਼ ਅਵਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਜਨ ਕੋਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਇ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ

ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਉੱਪਰ ਦਰਬਾਰ ਹਾਲ ਵਿੱਚ ਪਹੁੰਚੋ, ਕਿਉਂਕਿ ਆਪਾਂ ਅਖੰਡ ਪਾਠ ਸਾਹਿਬ ਆਰੰਭ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜਰਨੈਲ ਸਿੰਘ ਦੀ ਰੌਲਾ ਇੱਥੇ ਮੇਰੇ ਨਾਲ ਜਰਨੈਲ ਸਿੰਘ ਦੀ ਰੌਲਾ ਇੱਥੇ ਪ੍ਰਕਾਸ਼ ਕਰਨਾ ਚਾਹੀਦਾ ਜਿਹੜੇ ਨਹੀਂ ਨਾਲ ਨਾ ਕੋਈ ਬੰਦਾ ਸੀ।

ਸ਼ੈਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਤੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

क्या भगवान सगल समगरी तुमरा सूतरता तुम ते हो ए सो आज्ञा।

ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਉ ਨਿਧਿ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀਓ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓਂ ਲੈਨ ਮਿਲਾਏ ਸ੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਜੀ ਮਲਾਇਆ ਵਾਲਿਆਂ ਦੀ ਸਾਲਾਨਾ ਬਰਛੀ ਨੂੰ ਸੱਚੇ ਪਾਤਸ਼ਾਹ ਮਨਾਉਂਦਿਆਂ ਹੋਇਆਂ ਆਏ ਸਾਲ ਦੀ ਤਰ੍ਹਾਂ ਸਮੂਹ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਬੀਬੀਆਂ ਭੈਣਾਂ ਸੇਵਕ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਇਸ ਵੇਲੇ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੀ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ ਸੱਚੇ ਪਾਤਸ਼ਾਹ ਜੀ ਸਮੂਹ ਸੱਚੇ ਪਾਤਸ਼ਾਹ ਸਮੱਗਰੀ ਆਪ ਜੀ ਕੇ ਹਜ਼ੂਰ ਹਾਜ਼ਰ ਹੈ ਕਿਰਪਾ ਕਰਨੀ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਕੋਈ ਤਰੁੱਟੀ ਰਹਿ ਗਈ ਸੰਪੂਰਨ ਕਰਵਾ ਲੈਣੀ ਸਮੂਹ ਗ੍ਰੰਥੀ ਸਿੰਘਾਂ ਦੇ ਸਿਰ 'ਤੇ ਸੇਵਾਦਾਰਾਂ ਦੇ ਸਿਰ 'ਤੇ ਮੇਰਾ ਪ੍ਰਯਾਸ ਰੱਖਦੇ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਤੋਂ ਅੰਤ ਸੰਪੂਰਨ ਨਿਰਵਿਘਨ ਭੋਗ ਪਵਾਉਣੇ ਜੀਓ ਅੰਗ ਸੰਗ ਸਹਾਈ ਹੋਣਾ
ਸੰਗਤਾਂ ਨੂੰ ਤਿੰਨੋਂ ਦਿਨ ਬਾਣੀ ਸਰਵਣ ਕਰਨ ਦਾ, ਸੇਵਾਵਾਂ ਕਰਨ ਦਾ ਬਲ ਉਦਮ ਬਖਸ਼ਣਾ। ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀ। ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਸੰਗਤਾਂ ਨੂੰ ਬਲ ਉਦਮ ਬਖਸ਼ਣਾ ਜੀਓ। ਆਪ ਜੀ ਕੇ ਹਜੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸਮੂਹ ਸੰਗਤਾਂ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਪਾਵਨ ਸ਼੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਸ੍ਰੀ ਅਖੰਡ ਜਾਪ ਪ੍ਰਕਾਸ਼ ਕਰਨ ਦੀ ਆਗਿਆ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ

ਵੈਸੇ ਫਤਖ ਸਾਮੰਦੀ ਨੂਰ ਅਰਸਹੋਂ ਕੁਰਸਹੋਂ ਚੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਲ

ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲ।

ਯਹ ਇਕ ਨਾ ਹੁਕਮੀ ਬਖਸੀ ਸਾ ਇਕ ਹੁਕਮੀ ਸਦਾ ਭਵਾਈ ਯਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋ।

ਯੁਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸਹਿ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ

ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ।

ਕਲਾਮ ਇਹੋ ਲੇ ਕਾਲਕ ਜਾਣੈ ਕੋਇ ਲੇ ਕਾਲਕ ਹੈ ਕੇਤਾ ਹੋਏ ਕੇਤਾ ਤਾਂ ਸਵਾਲ ਰੂਪ ਕੇਤੀ ਤਾ ਜਾਣੈ ਕੌਣ ਕੂਤ ਕੀਤਾ ਪਸਾਓ ਹੋਏ ਕੋ ਖਵਾਓ ਤਿਸਤੇ ਹੋਏ ਲਖ ਦਰਿਆਓ

ਕਰੇ ਅਸੰਕ ਨਾਵ ਅਸੰਕ ਥਾਵ ਅਗਮ ਅਗਮ ਅਸੰਕ ਲੋਹ ਅਸੰਕ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਣ ਜਿਹਨੇ ਲਿਖੇ ਤਿਸ ਸਿਰ ਨਾਹੇ ਜੇ ਪਰਮਾਏ ਤਿਪਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋਤਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ

ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਕਾ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ। ਸਵਸਥਾਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਨ ਸੋ ਵੇਲਾ ਵਕਤ, ਕਵਨ ਕਵਨ ਤਿਤ ਕਵਨ ਵਾਰ, ਕਵਨ ਸੇ ਰੁਤੇ ਮਹਾ ਕਵਨ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ। ਤਿਤਵਾਰ ਨਾ ਜੋਗੀ ਜਾਣ ਹਰ ਤੁਮਾ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ। ਕੇਵ

ਲਾਹੀ ਸਾਲਾਹੇ ਇੱਥੇ ਸੁਰਤ ਨਾ ਪਾਈ ਆ। ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਆ ਹੈ। ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਸਮਨ ਹੋਣਾ ਵਿਸਰ ਹੈ। ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਹਿ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗੈ ਜੋਧ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪਤ ਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਕਾਹੀ ਕਾਹੇ ਕੇਤਿਆ ਦੁੱਖ ਭੁੱਖ ਸਾਧ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੇ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੈ ਜੇਤੀਆ ਮੁਖਾਏ। ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕਈ ਕੇ ਜਿਸਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਭਾਇ ਅਮੁੱਲ ਸਮਾਏ। ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰ ਅਮੁੱਲ ਪ੍ਰਮਾਨ ਅਮੁੱਲ ਅਮੁੱਲ ਆਖਿਆ ਨੰ ਜਾਏ ਆਖਿ ਆਖ ਰਹਿ ਲਿਬਲਾਏ। ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਵੇ ਕਿਆਨ ਆਖੇ ਬ੍ਰਹਮੇ ਆਖੇ ਹਿੰਦ ਆਖੇ ਗੋਪੀਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ

ਨਰਨ ਰਜਾਈ ਮੰਦਾ ਸੰਤੋਖ ਸਰਮ ਪਛੋਲੀ ਧਿਆਨ ਕੇ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗ ਜਮਾਤੀ ਮੰਜਿਤਾ ਜਗਜੀਤ ਆਦੇਸ਼ ਦਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ ਹੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਦਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ

ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀ ਭਾਉ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਤੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਅੱਖ ਹੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕੀਤਾ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਕੀਤਾ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾ ਸਿੱਧਾ ਕੀ ਸੁਥ ਕਰਮ ਕੰਡ ਕੀ ਬਾਣੀ ਜੋਰ ਤਿੱਤਾ ਹੋਰ ਨਾ ਕੋਈ ਹੋਰ ਤਿੱਤਾ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਾਇਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਤਨੇ ਜਾਹੇ ਨਾ ਹੋ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਔਖ ਲਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ

ਦੇ ਸੋ ਦਰ ਤੇਰਾ ਕਿਹਾ ਸੋ ਕਰਕੇ ਅੱਜ ਤੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਕਾਂ ਕੀਤੇ ਤੇਰੇ ਭਾਵਨਾ ਹਾਰੇ ਕੀਤੇ ਤੇਰੇ ਰਾਗ ਪਰਿਸਮ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਰਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸਤ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਰ ਕੇਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗਮ ਅਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੱਠ ਸਾ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਾਂ ਬਲਸੂਰਾ ਗਾਵਨ ਤੁਧਨੋ ਕਾਨੀ ਚਾਰੇ ਗਾਵਨ ਤੁਧਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਿਤੇ ਤੁਧਨੋ ਗਾਵਨ ਸੇਵਾ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਆਪੀ ਹੋਸੇ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਤੇ ਵਡਿਆ ਜੋਤਿਸ ਭਾਵੈ ਸੋਈ ਕਰਸੀ ਪ੍ਰੂਪਣ ਕਰਣਾ ਜਾਈ ਸੋ ਪਾਤਸ਼ਾਹ ਸਾ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਈ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਤੇਰਾ ਰਹਾਉ ਸਭ ਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਾਨੀ ਗੁਰ ਗੁਰ ਆਈ ਕਰਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਵੇਂ ਵਡਿਆਈਆਂ ਤੋਦ ਵਿਣ ਸਿੱਧੇ ਕਿਰਨ ਪਾਈਆ ਕਰਮ ਲੈ ਨਾ ਹੀ ਟਾਕ ਰਹਾਈਆ ਆਕਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸਾ ਕਾ ਚਾਰਾ ਨਾਨਕ ਸਾ ਸਵਾਰਣ ਆਰਾ ਸਾ ਮਹਲਾ ਪਹਿਲਾ ਆਖਾ ਜੀਵਾ ਬਿਸਤਰਾ ਮਰ ਜਾਓ ਆਖਣ ਔਖਾ ਸੱਚ ਨਾਓ ਸਾਚੇ ਨਾਮ ਕਿਲਾ ਗਿਆ ਭੁੱਖ ਉਤ ਭੁੱਖ ਖਾਇ ਚਲਿਆ ਦੁੱਖ ਸੁੱਖ ਬਿਸਤਰਾ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੈਸਾ ਮਿਲ ਖਾਇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਿਆ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮਜਾਤ ਨਾਨਕ ਨਾਮ ਵਸਨਾਥ ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਕਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸੇ ਹਰ ਹਰ ਨਾ ਮਿਲਿਆ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਅਰਜਨ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੇ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਭਰਿਆ ਸੈਲ ਪੱਤਰ ਮੈਂ ਜੰਤੂ ਪਾਏ ਤਾਂ ਕਾਰਜ ਗਿਆ ਗਿਆ ਕਰ ਧਰਿਆ ਮੇਰੇ ਮਾਧੂ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਸ਼ਟ ਰਹਾਉ ਜਾਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਸੰਭਾਈ ਠਾਕੁਰ ਕਾਹੀ ਮਨ ਪੋਖਰਿਆ ਉਡੇ ਉਡੇ ਆਵੈ ਸਾ ਕੋਸਾਂ ਤਿਸ ਪਾਛਾ ਵਿੱਚ ਰਿਸ਼ਰਿਆ ਤਿੰਨ ਕਵਨ ਖਲਾਵਾ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਸਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਔਰ ਪੁਰਖ ਨਿਰੰਜਨ ਰਾਗਮ ਆਗਮ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ
ਹਰ ਧਿਆਵ ਹੋ ਸੰਤੋਖ ਜੀ ਸਭ ਦੁੱਖ ਵਿਸਾਰਨ ਆਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉਂ ਤੁਧ ਬਣਿਆ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤੀ ਤੇਰੇ ਕਿਆ ਬਣਿਆ ਕੋ ਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਧਿਆਵ ਹੈ ਤੂੰ ਜੀ ਸੇ ਜੁਗ ਮੈਂ ਸੁਖਵਾਸੀ ਸੇ ਮੁਖ ਭੈਜਨਾ ਧਿਆਇਆ ਜੀ ਤਿਨ ਧੁੱਠੀ ਜਮਕੀ ਪਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨਾ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਮ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਸ ਸਿਮਰਸਾ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਭੁਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਜੇ ਵੜਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਤੀਸੀ ਜੋ ਤੁਦੇ ਸੋਇ ਪਰਾਉ ਸਭ ਤੇਰੀ ਤੂੰ ਸਭ ਨੀ ਧਿਆ ਜਿਸ ਨੂੰ ਕਿਰਪਾ ਕਰੇ ਤਿੰਨ ਅੰਮ੍ਰਿਤ ਨੂੰ ਪਾਇਆ ਗੁਰਮੁਖ ਲਾਥਾ ਮਾਨ ਮੁੱਖ ਗਵਾਇਆ ਤੁਦੇ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੋਂ ਜੀ ਮਾਏ ਤੁਝ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਕੇਲ ਵਿਜੋਗ ਮਿਲ ਵਿਛੜਾ ਸੰਜੋਗੀ ਮਿਲ ਜਿਸ ਨੂੰ ਤੂੰ ਜਾਣਾ ਹੈ ਸੋ ਜਨ ਜਾਣਾ ਹਰਗੁਣ ਸਾਧੀ ਆਖ ਵਖਾਣ ਜੇ ਨਰ ਸੇਵਿਆ ਤਿੰਨ ਸੁਖ ਪਾਇਆ ਸਹਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਧ ਬਿੰਦੂ ਜਾਏ ਔਰ ਨਾ ਕੋਈ ਤੂੰ ਕਰ ਕਰ ਵੇਖਿਆ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹਲਾ ਪਹਿਲਾ ਤਿਤ ਸਰਵਰੜਾ ਹੈ ਭੇਲੀ ਨਿਵਾਸਾ ਪਾਣੀ ਭਗਤ ਨੇ ਕੀਆ ਪੰਕਜ ਮੋਹ ਪਗ ਨੇ ਚਾਲਿਆ ਆਮ ਦੇਖਾ ਤੈਂ ਡੂਬਿਆ ਲੇ ਮਨ ਏਕ ਨਾ ਚੇਤ ਸਮੂਣ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਾਹ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਤ ਨਾਨਕ ਤਿਨ ਕੀ ਸਰਣਾ ਜਿੰਤੂ ਨਾ ਹੀ ਵਿਸਰਿਆ ਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੇ ਤੁਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮਿਲ ਸਾਧ ਸੰਗਤ ਭਾਈ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ

ਸਰਨ ਪਰੇ ਕੀ ਰਾਖੋ ਸ਼ਰਮਾ ਸੋਹਿਲਾ ਰਾਗ ਗੌੜੀ ਦੀਪ ਕੇ ਮਹੱਲਾ ਪਹਿਲਾ ਇੱਕੇ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਤਿਥ ਘਰ ਗਾਵੋ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਸ ਸੋਹਿਲਾ ਸਦਾ ਸੁਖ ਰਾਓ ਨਿਤ ਨਿਜ ਗਿੜੇ ਸੰਭਾਲੀ ਦੇਖੇ ਗਾ ਦੇਵ ਨਾਰ ਤੇਰੇ ਦਾਨਾ ਕੀਮਤ ਨਾ ਪਵੇ ਤਿਸਦਾ ਤੇ ਕਮ ਸਮਾਰ ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣਾ ਸੀਸੜੀਆਂ ਜੋ ਹੋਵੇ ਸਭ ਸੰਭੇਲ ਘਰ ਘਰ ਉਹ ਪਹੁੰਚਾ ਸਦੜੀ ਨਿਤ ਪਵਨ ਸਤ ਨਾਰਾ ਸਿਮਰੇ ਨਾਨਕ ਸੇ ਦਿਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸਨ ਏਕ ਬਾਬਾ ਜੈ ਘਰ ਕਰਤੇ ਕੀਰਤ ਸੋ ਕਰ ਰਾਖ ਵਡਾਈ ਤੁਰਾਓ ਵਿਸ ਵਿੱਚ ਅਸਾਂ ਘੜੀਆਂ ਪੈਰਾਂ ਤਿੱਤੀ ਵਾਰੀ ਮਾਹੋਆ ਸੂਰਜ ਕੁਰਤ ਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸ ਮਹੱਲਾ ਪਹਿਲਾ ਗਗਨ ਮਹਿ ਤਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੋਪ ਮਹਿਲਾ ਆਣ ਲੋ ਪਵਨ ਚੌਰੋ ਕਰੇ ਸਗਲ ਬਨ ਰਾਜ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਕੰਡਣਾ ਤੇਰੀ ਆਰਤੀ ਅਨਾਥਾ ਸ਼ਬਦ ਬਾਜੰਤ ਭੇਰੀ ਰਾਓ ਸਹਿਸ ਤਵ ਨੈਨ ਨਨ ਨੈਨ ਥੋਏ ਕੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਭਿੰਨ ਸਹਿਸ ਤਵ ਗੰਧ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਤਾ ਚਾਨਣ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸਵਾਰਥੀ ਹੋਏ ਹਰ ਚਰਨ ਕਾਵਲ ਮਕਰੰਦ ਲੋਭਿਤ ਮਨੋਅੰਤ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇ ਰਹਿ ਨਾ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਡੰਡੌਤ ਪੁਨ ਵਡਾਏ ਰਾਓ ਸਾ ਕਤਾਰ ਸਾਧਨਾ ਜਾਣੇ ਤਨੰਤਰਾਉ ਮੈਂ ਕੰਡਾਏ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹੇ ਸਿਰ ਡੰਡਾਏ ਅਰਜਨ ਹਰ ਹਰ ਨਾਮ ਸਮਾਣ ਦੁਖ ਜਨ ਮਰਨ ਭਵ ਕੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਵਾਸੋ ਖੰਡ ਬ੍ਰਹਮੰਡਾਏ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵਡਾਏ ਜਨ ਨਾਨਕ ਨਾਮ ਅਧਾਰ ਟੇਕ ਹਰ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰਵੀ ਮਹਿਲਾ ਪੰਜਵਾ

ਆਉਦ ਘਟੈ ਦਿਨ ਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ ਰਾਓ ਏ ਸੰਸਾਰ ਵਿਕਾ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਵਰਾਸਿਆ ਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਵਿਆਹ ਜਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਦਾਸ ਮੁਖ ਨਾਨਕ ਦਾਸ ਐ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਵੈ ਨਾਓ ਹਰ ਬਿਨ ਜੀਉ ਜਲ ਵੱਲ ਜਾਓ ਮੈਂ ਆਪਣਾ ਗੁਰਪੁਛ ਦੇਖਿਆ ਅਵਰ ਨਾਹੀ ਥਾਉ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ ਸਿੱਧ ਹੋਵਾਂ ਸਿੱਧ ਲਾਈ ਹਿਰਦਿਆ ਕਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਉ ਮਤ ਦੇ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਾਉ ਮਤ ਦੇ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸ੍ਰੀ ਰਾਗ ਮਹਲਾ ਪਹਿਲਾ। ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਪਿਆਓ ਚੰਦ ਸੂਰਜ ਦੇ ਗੁਫਾ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵਾਉ ਕਿਵੜਾ ਕਨਾਓ ਸਾਚਾ ਨਿਰੰਕਾਰ ਨਿਸਥਾ ਇਹ ਸੁਣ ਸੁਣੇ ਆਖਣੇ ਆਖਣਾ ਜੇ ਭਾਵੈ ਕਰੇ ਤੁਮਾਰਾਓ ਗੁੱਸਾ ਕਟੀਆ ਵਾਰ ਵਾਰ ਪੀਸਨ ਪੀਸਾ ਪਾਇਆ ਕਿ ਸੇਤੀ ਜਾਲੀਆ ਪਸ਼ੂ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵਾਉ ਕਿਵੜਾ ਕਨਾਓ ਪੰਖੀ ਹੋਏ ਕਹਿ ਜੇ ਭਵਾ ਸਹਿ ਸਮਾਨੀ ਜਾਓ ਨਦਰੀ ਕਿਸਨਾ ਆਵ ਹੂੰ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵਾਉ ਕਿਵੜਾ ਕਨਾਓ

ਵੀ ਤੇਰੀ ਕਿਮਤ ਨਾ ਪਾਓ ਕੇ ਉਡਾਕਾ ਨਾ ਉਸਰਾ ਮਹੱਲਾ ਪਹਿਲਾ ਲੇਖਾ ਬੋਲਣ ਬੋਲਣਾ ਲੇਖਾ ਕਾਣਾ ਖਾਓ ਲੇਖਾ ਵਾਟ ਚਲਾਈਏ ਲੇਖਾ ਸੁਣ ਵੇਖਾਓ ਲੇਖਾ ਸਾਹ ਲਾਵਾਈਏ ਪੜ੍ਹ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਆਉਂਦਾ ਨਾ ਉਸਾਰੇ ਨਾਥ ਸੇ ਨਾ ਉਰਾਓ ਜੀਵਨ ਮਰਨਾ ਜਾਇਕਾ ਇੱਥੇ ਖਾਜਾ ਕਾਲ ਜਿੱਥੇ ਬੈ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤਰੇ ਸਭ ਨੇ ਪੰਡਪੁਰਾਲ ਸਭ ਕੋ ਆਖਿਆ ਬਹੁਤ ਬਹੁਤ ਘੱਟ ਨੇ ਆਖਿਆ ਕੋਈ ਕੀਮਤ ਕਰਨਾ ਪਾਈਏ ਕਰਨਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੂੰ ਹੋਰ ਜੀਆਂ ਕੇ ਤੇ ਲੋ ਨੀਚਾ ਆਂਦਰ ਨੀਚ ਜਾਤ ਨੀਚੀ ਹੂਅਤ ਨੀਚ ਨਾਨਕ ਤਿਨਕਾ ਸੰਗ ਸਾਧ ਵੱਡਿਆ ਸਿਉਂ ਕਿਆਰੀ ਸੇ ਜਿੱਥੇ ਨੀਚ ਸੰਭਾਲੀ ਤਿੱਥੇ ਨਦ ਤੇਰੀ ਬਖਸ਼ੀ ਸਿਰਾਗ ਮਹੱਲਾ ਪਹਿਲਾ ਲਵ ਕੁੱਤਾ ਕੁੜ ਚੂਹੜਾ ਠਾਕਾ ਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਲ ਕਰੋ ਚੰਡਾਲ ਰਸ ਕਸੇ ਆਪ ਸਲਾਣਾ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਵੇ ਉੱਤਮ ਸੇਦਾਰ ਉੱਤਮ ਕਹੀ ਅਨੀਚ ਕਰਮ ਬੈਰ ਹੋਏ ਰਾਹ ਰਸ ਸੋਨਾ ਰਸ ਰੂਪਾ ਕਾਮ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸਹਿਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟਨਾ ਨਿਵਾਸ ਚਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਪਿੱਕਾ ਬੋਲ ਵੀ ਗੁਚਨਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਕਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਨੇਰ ਦਾ ਰਹਿ ਸਮਾਏ ਤਿਨਕਾ ਕਿਆ ਸਲਾਣਾ ਵਰ ਸੁਹਲ ਉਕਾਏ ਨਾਨਕ ਨ

ਹਰ ਸੱਚ ਮਿਲਿਆ ਤਨ ਸੋਫੀਆ ਰੱਖਣ ਕੋ ਦਰਬਾਰ ਨਾਨਕ ਸਾਚੇ ਕੋ ਸਚਾਨ ਜਿਸ ਸੇਵਿਆ ਸੁ ਪਾਈਏ ਤੇਰੀ ਦਰਗਾਹ ਚੱਲੇ ਮਨ ਰਾਓ ਸਤ ਸ੍ਰੀ ਗੁਰ ਬਾਹਰਾ ਜਿਸ ਸੱਚਾ ਨਾਉ ਸੁਣਾ ਵਖਾਉਣ ਜੇਤਰਿਆਂ ਤਿੰਨ ਬੁਲਾਰਾ ਜਾਓ ਤਾਂ ਮਨ ਕੀ ਵਾ ਜਾਣੀਏ ਜਾਂ ਮੈਲੀ ਪਾਏ ਤਾਓ ਨਾਉ ਨੀਰ ਚੰਗਿਆਈਆਂ ਸਭ ਪ੍ਰਮਲ ਧਨਵਾਸ ਤਾਂ ਮੁੱਖ ਹੋਵੇ ਉਜਲਾ ਲਖ ਦਾਤੀ ਇੱਕ ਦਾਸ ਦੁੱਖ ਤਿਸੈ ਪਾਇਆ ਕੀ ਹੈ ਸੁਖ ਜਿਸੈ ਹੀ ਪਾਸ ਸੋ ਕਿਉਂ ਮਨੋ ਵਿਸਾਰੀ ਹੈ ਜਾ ਕੇ ਜੀ ਪ੍ਰਾਣ ਤਿਸਵਿਨ ਸਭ ਅਪਵਿੱਤਰ ਹੈ ਜੇਤਾ ਭੈਣ ਨਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ ਸਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਗੰਤ ਨ ਪਾਰਾ ਵਾਰ ਬਾਬਾ ਇਹੋ ਲਿਖਾ ਲਿਖ ਜਾਣ ਜਿੱਤੈ ਲਿਖਾ ਮੰਗਿਆ ਤਿੱਤਾ ਹੋਏ ਸੱਚਾ ਇਨਸਾਨ ਰਾਓ ਜਿੱਤੈ ਮਿਲਾ ਵਡਿਆਈਆਂ ਸਤ ਖੁਸ਼ੀਆਂ ਸਤ ਚਾਓ ਤਿੰਨ ਮੁਖ ਟਿੱਕੇ ਨਿਕਲਾ ਜਨਮ ਸੱਚਾ ਨਾਉ ਕਰ ਮਿਲਾ ਤਾਂ ਪਾਈਆ ਨਾ ਹੀ ਗੱਲੀ ਬਹੁ ਦਵਾਓ ਇੱਕ ਆਵੈ ਇੱਕ ਜਾਏ ਉੱਠੇ ਰੱਖੀਏ ਨਾਮ ਸਲਾਹਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾਮ ਹੈ ਬੇਕਾਰ ਭੈ ਤੇਰਾ ਡਰ ਅਗਲਾ ਕਪ ਕਪ ਛਿਜਾ ਦੇ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਟੇ ਕੇ ਨਾਨ ਕੁੱਟੀ ਚੱਲਿਆ ਸਭ ਕੂੜੇ ਟੁੱਟੇ ਨੇ ਸਰਾਗ ਮੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੀਐ ਸਾ ਲੋਣੇ ਖੱਟ ਤੁਸੀਂ ਮੁੱਖ ਬੋਲਣਾ ਮਾਰਨ ਨਾਤਕੀਏ ਛੱਤੀ ਅੰਮ੍ਰਿਤ ਪਾਓ ਇੱਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਕਾਦਾ ਤਨ ਪੀੜੀ ਮਨ ਮੈਂ ਚੱਲੇ ਵਿਕਾਰ ਰਾਓ ਰਤਾ ਪਹਿਣ ਮਨ ਰਤਾ ਸੁਪੇ ਦੀ ਸਤਾਨ ਨੀਲੀ ਸਿਆਹੀ ਕਲਾ ਕਰਨੀ ਪਹਿਰਨ ਪੈਰ ਧਿਆਨ ਕਰਮ ਬੰਧ ਸੰਤੋਖਾ ਧਨ ਜੋਗਨ ਤੇਰਾ ਨਾਮ ਬਾਬਾ ਹੋਰ ਪਹਿਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਮਨ ਮੈਂ ਚੱਲੇ ਵਿਕਾਰ ਰਾਓ ਘੋੜੇ ਪਾਕਰ ਸੁਨੇ ਸਾਗਤ ਭੋਜਨ ਤੇਰੀ ਵਾਟ ਤਰਕ ਅਸਤੀਰ ਕਮਨ ਸੰਘ ਤੇਗ ਬੰਦ ਗੁਣਤਾਤ ਭਾਜਾਨੇ ਜਾ ਪਤ ਸੋ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹਿਆ ਤਨ ਪੀੜੀ ਹੈ ਮਨ ਮਹਿ ਚਲਹੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕਿਨਾ ਦਾ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ ਰਹਾਉ ਸਿਰਾਗ ਮਹੱਲਾ ਪਹਿਲਾ ਕੁੰਗੂ ਕੇ ਕਾਇਂ ਰਤਨਾ ਕੇ ਲਲਿਤਾ ਆਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਮਤ ਵਿਗਾਸ ਬਹੁਤ ਮਤੀ ਸਾਲਾਣਾ ਸਤਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸਾਉ ਵੇਰ ਕਮਾਈਐ ਕੂੜਾ ਕੂੜਾ ਜੋ ਰਹਾਉ ਪੂਜ ਲੱਗੈ ਪੀਰਿਆ ਕੀ ਹੈ ਹਿੱਸਾ ਮਿਲੈ ਸੰਸਾਰ ਨੌ ਸਦਾ ਆਪਣਾ ਹੋ ਵੈ ਸਿਤ ਸੁਮਾਰ ਜਾ ਪਤਲੀ ਕਹਿ ਨਾ ਪੈ ਸਵਾ ਪੂਜ ਕੁਵਾਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੀਟ ਨਾ ਸਕਿਆ ਕੋਈ ਆਉਣਾ ਅੰਦਰ ਨਾਮ ਨਿਧਾਨ ਨਾਮ ਪ੍ਰਗਟ ਹੋਏ ਨੌ ਪੂਜੀਐ ਨੌ ਮੰਨੀਐ ਅਖੰਡ ਸਦਾ ਸਤ ਸੋਏ ਖੇਹੂ ਖੇ ਰਲਾਈਐ ਤਾਂ ਜਿਉ ਖਿਆ ਹੋਏ ਜਲੀਆਂ ਸਭ ਸਿਆਣਪਾਂ ਉੱਠੇ ਚੱਲਿਆ ਰੋਏ ਨਾਨਕ ਨਾਮ ਸਾਰਿਆਂ ਦਰ ਗਿਆ ਕਿਆ ਹੋਏ ਸਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਸਤਰੈ ਗੁਣਵੰਤੀ ਗੁਣ ਵਿਥਰੈ ਔਗੁਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨੈ ਮਿਲੀਐ ਪ੍ਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖ਼ਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚਾ ਤੋਲ ਰਾਓ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੂੰ ਗੁਰ ਹਥਿਆਰ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਚਲੀ ਸਤ ਸਰਨਾਵ ਨ ਜਾਓ ਪੂਰੋ ਪੂਰੋ ਆਖੀਐ ਪੂਰਾ ਤਖ਼ਤ ਨਿਵਾਸ ਪੂਰਾ ਤਾਂ ਸੁਹਾਵਣੈ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਪ ਹੋ ਭੈਣੇ ਗਲ ਮਿਲੈ ਅੰਕ ਸਹੇਲੜੀ ਆਹ ਮਿਲਕੈ ਕਰਹਿ ਕਹਾਣੀਆ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀ ਹੈ ਜਾ ਤੂੰ ਤਾ ਕਿਆ ਜੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੈ ਜਾ ਗੁਰ ਕਾ ਸਭ ਸੁਣੀ ਕੇਤੀਆ ਤੇਰੀਆ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਪ ਕਰਹਿ ਦਿਨ ਰਾਤ
ਪੇਤੇ ਤੇਰੇ ਰੂਪ ਰੰਗ ਕੇ ਤੇ ਜਾਤੇ ਜਾਤ ਸੱਚ ਮਿਲਿਆ ਸੱਚ ਉਪਜਾਏ ਸੱਚ ਮੈਂ ਸੱਚ ਸਮਾਏ ਸੁਰਤ ਹੋਵੇ ਪਤੂਕ ਵੈ ਗੁਰਬਚਨੀ ਪੌਕਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾ ਇਸ ਰਾਗ ਮਹੱਲਾ ਪਹਿਲਾ ਭਲੀ ਸਰੀ ਤੇ ਉਭਰੀ ਹੋਮੈ ਮੂਹੀ ਕਰਾ ਦੂਤ ਲੱਗੇ ਫਿਰ ਚੱਕ ਕਰੀ ਸਤਿਗੁਰੂ ਕਾਵੇ ਸਾਹਿਬ ਕਲਪ ਤਿਆਗੀ ਬਾਦਾ ਸੱਚਾ ਬੇਪਰਵਾਹ ਮਨ ਰੇ ਸੱਚ ਮਿਲਾ ਭਾਉ ਜਾਏ ਭੈ ਬਿਨ ਨਿਰਭਉ ਕਿਉਂ ਤੀਆ ਗੁਰਮੁਖ ਸਭ ਸਮਾਇ ਰਾਉ ਕੀਤਾ ਆਖਣੇ ਆਖੇ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਹੀ ਖੁਸ਼ ਹੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖੇਲਾਏ ਸੰਜੋਗੀ ਮਿਲੀ ਕਿਸੇ ਵੀ ਜੋਗੀ ਉੱਠ ਜਾ ਜੋਤ ਇਸ ਭਾਣਾ ਸੋਤੀ ਹੈ ਅਵਰ ਨਾ ਕਰਨਾ ਜਾਏ ਗੁਰਮੁਖ ਵਸਤੇ ਵਿਸਾਈ ਹੈ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਬਣਨ ਜਾ ਗੁਰਪੂਰੇ ਸਾਵਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਰਗ ਮਹਿਲਾ ਪਹਿਲਾ ਧਾਤ ਮਿਲਾ ਪੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਕੈ ਪਰਾ ਸੱਚਾ ਰੰਗ ਚੜਾਓ ਸੱਚ ਮਿਲਾ ਸੰਤੋਖੀ ਆਰ ਚਾ ਪੀ ਕੈ ਪਾਏ ਭਾਈ ਰੇ ਸੰਚਨਾ ਕੀ ਰੇ ਸੰਸਵਾ ਗੁਰੂ ਭਾਈਆ ਮੁਕਤ ਪਦਾਰਥ ਤਿੰਨ ਰਾਓ ਉੱਚੋ ਤਨ ਸੁਹਾਵਣ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਭਾਈ ਅਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਆਤਮ ਰਮ ਵਿਚਾਰ ਤ੍ਰੈਵਦ ਕਰਮ ਕਮਾਈ ਆਸਨ ਦੇਸਾ ਹੋਏ ਕਿਉਂ ਗੁਰਬਿੰਦ ਕੁਟੇ ਛੁੱਟ ਸੇ ਸੱਚ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀ ਨਦਰ ਕਰੇ ਮਲ ਧੋਏ ਬੇਨ ਗੁਰਮਹਿਲ ਨ ਉਤਰਾ ਬਿਨ ਹਰ ਕਿਉਂ ਘਰ ਵਾਸ ਕੁਛ ਵਿਚਾਰੀਆ ਵਰਤਿਆ ਗਏ ਆਸ ਨਾਨਕ

ਸਰ ਕੇਰੀ ਕੰਧ ਚੋਂ ਐਨਸ ਕਿਰਟ ਪਾਏ, ਬਿਨ ਸਬਦਾ ਸੁੱਖ ਨਾ ਧੀਆਏ, ਪਿਰਵਨ ਦੁੱਖ ਨਾ ਜਾਏ ਮੁੰਦੇ ਪਿਰਵਨ ਕਿਆ ਸਿਗਾਰ ਦਰਗਾਹ ਢੋਈ ਨਾ ਲਾਏ, ਦਰਗਾਹ ਝੂਠ ਖੁਆ ਰਾਓ ਆਪ ਸੁਜਾਣਾ ਭੁੱਲੀ, ਸੱਚਾ ਵਟ ਕਿਰਸਨ ਪਹਿਲਾਂ ਧਰਤੀ ਸਾਧ ਕਿਆ, ਸੱਚ ਨਾਮ ਦੇ ਦਾਨ ਨਾਓ ਨਿਧ ਉਪਜਾਨਾ ਵੇਖਣ ਪਵ ਨਿਸ਼ਾਨ, ਗੁਰ ਕੋ ਜਾਣ ਨਾ ਜਾਣੀ ਕਿਆ ਤੇ ਚਾਜੇ ਚਾਰਨ ਦਲ ਨਾਮ, ਸਾਰੇ ਮਨ ਕੰਧ ਗੁਬਾਰ ਆਵਣ ਜਾਣ ਨਾ ਚੁੱਕੀ ਮਰ ਜਨਮਾ ਹੋਏ ਕੁਵਾਰ, ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਧੂਰ, ਚੰਦਨ ਚੋਆ ਚੰਦਨ ਬਾਉ ਕੁਣਾ ਪਾਣਾ ਨਾਲ ਕਪੂਰ, ਜੇਤਨ ਕੰਥਨ ਭਾਵੀ ਤਾਂ ਸਭ ਅਡੰਬਰ ਕੂਲ, ਸਭ ਰਸ ਭੋਗ ਨਵਾਦ ਹੈ ਸਭ ਸਿੰਗਾਰ ਵਿਕਾਰ, ਜਬ ਲੋਕ ਸਭ ਨਾ ਭੇਜੀਏ ਕਿਉਂ ਸੋ ਗੁਰਦੁਆਰ, ਨਾਨਕ ਧੰਨ ਸਵਾਗਨ ਜਿੰਸਾ ਨਾਲ ਪਿਆਰ, ਸਰਾਗ ਮਹਲਾ ਪਹਿਲਾ ਸੁਣੀ ਦੇ ਡਰਾਵਣੀ ਜੱਜ ਵਿੱਚੋਂ ਜਾਏ, ਭਾਏ ਬੁਲੰਦੀ ਵਿੱਚ ਵੀ ਧੂਨ ਸੁੱਖ ਆਏ, ਪੰਚੇ ਰੁਨੇ ਰੁਨ ਦੁੱਖ ਭਰੇ ਬੰਸੇ ਦੂਜਾ ਭਾਏ, ਮੁੜੇ ਰਾਮ ਜਪ ਗੁਣ ਸਾਰੋ ਮੈਂ ਮਮਤਾ ਮੋਹਨ ਸਭ ਉੱਠੇ ਅੰਕਾਰ, ਰੋਜਨੀ ਨਾਮ ਸਾਰਿਆ ਦੂਜੇ ਘਰ ਅਲੱਗ ਦੁਖਦਾ ਲਾਗੇ, ਪਛਮੇ ਤਸਨਾ ਅੰਦਰ ਤਸਨਾ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ, ਧੰਦਾ ਟਗ ਮੋਈ ਪ੍ਰੀਤ ਪਿਆਰ ਗਿਆ ਮੁਗਾ ਵਿਆਰ, ਵਿਰੋਧ ਧੰਦਾ ਥੱਕਾ ਮੋਈ ਮਮਤਾ ਮਾਇਆ ਕ੍ਰੋਧ, ਕਰ ਮਿਲਾ ਸਿ ਪਾਏ ਗੁਰਮੁਖ ਸਲਾ ਨਿਰੋਧ, ਸੱਚੀ ਕਰ ਸਤ ਮਿਲਾ ਗੁਰਮੁਖ ਪੱਲਾ ਪਾਏ, ਸੋ ਨਰ ਜਮੈ ਨਾਮ ਰਹਿ ਨਾ ਆਵੇ ਨਾ ਜਾਏ, ਨਾਨਕ ਧਰ ਪ੍ਰਧਾਨ ਸੋ ਦਰਗਾਹ ਪੈਂਦਾ ਜੈ ਸਰਾਗ ਮਹਲਾ ਪਹਿਲਾ, ਤਨ ਜਲ ਵੱਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ, ਔਗੁਣ ਪੁਰ ਲਾਗੂ ਪਏ ਪੁਰ ਜਾਵਾ ਦੂਰ, ਬਿਨ ਸਬਦਾ ਭਰਮਾਈਆ ਦੁਬਦਾ ਡੋਬੈ ਪੂਰ, ਮਨ ਰੇ ਸਭ ਤੁਰੋ ਚਿਤ ਲਾਏ, ਜਿਹਨੂੰ ਗੁਰਮੁਖ ਨਾਮ ਨਾ ਬੁਝਿਆ ਮਰ ਜਨਮਾ ਆਵੈ ਜੈ ਰਹੋ, ਤਨ ਸੋਚਾ ਸੋ ਆਖੇ ਜਿਸ ਮੈਂ, ਸਾਚਾ ਨਾਉ ਭੈ ਸਚ ਰਾਤੀ ਦੇਵਰੀ ਜੇ ਵਾਸਾ ਸੁਹਾ, ਸੱਚੀ ਨਦਰ ਨਿਹਾਲੀਏ ਬੋੜ ਨਾ ਪਾਵੈ, ਤਾਉ ਸੱਚ ਇੱਥੇ ਪਵਨਾ ਪਿਆ ਪਵਨ ਇੱਥੇ ਚਲ ਹੋਏ, ਜਲ ਤੇ ਤਰਬ ਨੂੰ ਸਾਜਾ ਕਰ ਕੇ ਜੋ ਸੁਮ ਹੋਏ, ਨਿਰਮਲ ਵੈਲ ਨਾਤੀ ਹੈ ਸਭ ਰੁੱਤੇ ਪਤ ਹੋਏ, ਇਹ ਮਨ ਸਾਚ ਸੰਤੋਖਿਆ ਨਦਰ ਕਰੇ ਜਿਸ ਤੇ ਸਮਾਏ, ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਇ, ਨਾਨਕ ਔਗਨ ਵਿਸਰੇ ਗੁਰੂ ਰਾਖੇ ਪਤ ਤਾਏ, ਸਰਾਗ ਮਹਿਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੈ ਇੱਕ ਜਾਵਹੀ ਪੂਰ ਪਰੇ ਅਹੰਕਾਰ, ਮਨ ਆਟਮਤੀ ਬੁੱਢੀਆ ਗੁਰਮੁਖ ਸੱਚ ਸੋ ਤਾਰ, ਗੁਰਬਨ ਕਿਉਂ ਤਰੀਆ ਸੁਖ ਹੋਏ ਜੋ ਭਾਵੈ ਤੂੰ ਰਾਖ, ਤੂੰ ਮੈਂ ਆਪਣਾ ਦੂਜਾ ਕੋਈ ਰਾਹੋ ਆਗੈ, ਦੇਖੋ ਡੋ ਚਲੈ ਪਾਛੈ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੈ ਕਟਰ ਸੱਚ ਭਰਪੂਰ, ਆਪੇ ਮੇਲ ਮਿਲਾ ਵੀ ਸੱਚਾ ਮੈਲ ਅਧੂਰ, ਸਾਹ ਸਾਹਿ ਤੋਂ ਸੰਭਲਾ ਕਦੇ ਨਾ ਵਿਸਾਰਿਓ, ਜਉਂ ਜੋ ਸਹਿ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਤਨੇ ਕਰਮ ਨਿਵਾਰ ਸਮਿਓ, ਜਿਨ ਇਹੋ ਜਗਤ ਉਪਾਇਆ ਤ੍ਰੈਵਣ ਕਰ ਆਕਾਰ, ਗੁਰਮੁਖ ਜਾਣਨ ਜਾਣੀਏ ਮਨ ਮੁਖਮੁਤ ਕੁਵਾਰ, ਘੱਟ ਘੱਟ ਜੋ ਨਿਰੰਤਰੀ ਪੂਜਾ ਗੁਰਮਤਿ ਸਾਰ, ਗੁਰਮੁਖ ਜਿੰਨੀ ਜਾਣੇ ਤਿੰਨ ਕਿਛਾ ਸਵਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀ ਆ ਜੀਵ ਪਿੰਡ ਪ੍ਰਭਾਸ ਰਾਮ।

ਲਾਗੇ ਤਨ ਦੇ ਬਿਨਗੁਣ ਕਾਮਨਾ ਆਵੀ ਢਹਿ ਢੇਰੀ ਤਨ ਕੇ ਹੇਰੇ ਮਨ ਲੈ ਲਾ ਕਰ ਜਾਏ ਗੁਰਮੁਖ ਨਾਮ ਸਲਾਹ ਜਾਉ ਮੈਂ ਨਿਵਰੀ ਭਾਇ ਰਾਓ ਸੁਣ ਸੁਣ ਗੰਢਣ ਗੰਢੀਆ ਲਿਖ ਪੜ ਪੂਜਾ ਪੈਰ ਤੇ ਸੁਨਾਇਆ ਹਰ ਸਗਲੇ ਹੋ ਮੈਂ ਰੋਗ ਵਿਕਾਰ ਹੋ ਵੇ ਪ੍ਰਭਾਵ ਤੋਲ ਮਾਂ ਗੁਰਮੁਖੀ ਮਤ ਸਰ ਲਖ ਸਹਿਣ ਜੇਕਰ ਲਖ ਸੋ ਪ੍ਰੀਤ ਮਿਲਾ ਬਿਨ ਸੰਗਤ ਸਾਧਨਾ ਤਰਾਪੀ ਬਿਨ ਨਾਵੇਂ ਦੁੱਖ ਸੰਤਾਪ

ਮਨ ਦੀ ਆਸਰ ਨਾਲ ਤ੍ਰਿਪਨ ਕੋਚ ਢੰਡੋਲਿਆ ਗੁਰਮੁਖ ਕੋਚ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸੁਰਾਗ ਮਹਿਲਾ ਪਹਿਲਾ ਮਰਨਾ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਰੀ ਲੇਖਾ ਸਾਸ ਗਿਰਾ ਸੰਤਰ ਗੁਰਮੁਖ ਤੂੰ ਸਜੋ ਭਾਵਾ ਤੂੰ ਨਿਰਜਾਸ ਜੀ ਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੇ ਜਲਪ ਜੀ ਪਾਇਆ ਗੁਰਮੁਖ ਗਿਆਨ ਰਵੰਤਰ ਕੀ ਕਤ ਜਾਣੀ ਗੁਰਮਿਲੇ ਅਸੰਖ ਉਤਾਰ ਮੋਇਆ ਜਿਤ ਕਰ ਜਾਈਏ ਤਿਤ ਜੀਵਨ ਦੇ ਅਮਰ ਮਾਰ ਅਨ ਸਭ ਸੁਭਾਵਨੇ ਪਾਈਆ ਗੁਰ ਵਿਚਾਰਾ ਨਾ ਦੇ ਬਾਣੀ ਪਾਈਏ ਤਾਂ ਮੈਂ ਹੋਈ ਬਿਨਾ ਸਤਿਗੁਰ ਸੇਵੇ ਆਪਣਾ ਸਤਿ ਗੁਰਬਾਨ ਤਾਸ ਹੋਏ ਕਰ ਦਰਗਾਹ ਪਹਿਨਾ ਯੇ ਮੁਕਰ ਨਾਮ ਨਿਵਾਸ ਚੈਨ ਦੇਖਾ ਤਾਂ ਰਾਵ ਰੇ ਸਭ ਸਤੀ ਕਾ ਮੇਲ ਤ੍ਰੈਗੁਣ ਬੰਦੀ ਦਿਓਰੀ ਜੋ ਹੈ ਜਗ ਸੋ ਖੇਲ ਵੀ ਜੋਗੀ ਦੁੱਖ ਵਿਛੜੇ ਮਾਨਮੁਖ ਲਹੇ ਨਾ ਮੇਲ ਮਨ ਪੈਰਾ ਗੇ ਘਰ ਵਸਾ ਸਤ ਪੈਰਾ ਤਾਂ ਹੋਏ ਗਿਆਨ ਮਹਾਰਾਜ ਭੋਗ ਬਾਵੜ ਭੋਗ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸਰਾਗ ਮਹਿਲਾ ਪਹਿਲਾ ਮਨੋ ਮੂਰਖ ਲੋਭੀਆਂ ਲੋਭੇ ਲੱਗਾ ਲੋਭਾਨ ਸਭ ਨਾ ਪੀਜਾ ਸਾਗ ਥਾਂ ਦੁਰਮੁਖ ਰਾਵਣ ਜਾਣ ਸਾਧੂ ਸਤਿਗੁਰ ਜੀ ਮਿਲਾ ਤਾਂ ਪਾਇਆ ਗੁਣੀ ਨਿਦਾਨ ਮਨ ਰਿਹਾ ਮੈਂ ਛੋਟ ਗੁਮਾਨ ਹਰ ਗੁਰ ਸਰਵ ਸੇਵ ਤੂੰ ਪਾਵੇ ਦਰਗਾਹ ਮਹਾਨ ਰਾਵ ਰਾਮ ਨਾਮ ਜਪ ਦਿਨ ਸਰਾ ਗੁਰਮੁਖ ਹਰ ਤਨ ਜਨ ਸਾਹਿਬ ਸੁਖ ਹਰਸ ਭੋਗ ਨੇ ਸੰਤ ਸਭਾ ਮਿਲ ਗਿਆ ਨਿਤ ਅਹਿਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਆ ਗੁਰ ਨਿੰਦਾ ਪਛੇ ਪਛਾਣ ਭਰਮੇ ਭੋਲਾ ਦੁੱਖ ਨੂੰ ਜਮ ਮਾਰ ਕਰੈ ਖੁਲਾਣ ਮਾਨਮੁਖ ਸੁਖ ਨਾ ਪਾਈਆ ਗੁਰਮੁਖ ਸੁਖ ਸੁਭਾਣ ਐਥੈ ਧੰਦ ਪਿਟਾਈਆ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰਸੇਮ ਦਾ ਗੁਰਕਰਮੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨਿਸਾਨ ਸਰਾਗ ਮਹਲਾ ਪਹਿਲਾ

ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਐਨ ਸਰਗੁਨਸਾਰ ਜਿਨ ਕਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਾਉ ਜੋਤੀ ਜੋਤ ਮਿਲਾਈ ਅਸੁਤੀ ਸੁਤ ਸੰਜੋਗ ਸਾਉ ਮੈਂ ਗਤ ਗਏ ਨਾਹੀ ਸਾ ਸਾਸੋ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਕਾਇਆ ਕਾਮਨ ਜੇ ਕਰੀ ਭੋਗੇ ਭੋਗਨਹਾਰ ਤਿਸੋ ਨਿਉ ਨ ਕੀ ਜਈ ਜੋ ਦਿਸਾ ਚਲਨਹਾਰ ਗੁਰਮੁਖ ਰਵੈ ਸੁਹਾਗਣੀ ਸੇ ਪ੍ਰਭ ਸੇਜ ਪਤਾਰ ਸੋ ਪ੍ਰਭ ਸੇਜ ਪਤਾਰ ਚਾਰੇ ਅਗਨਿ ਵਾਰ ਮਰ ਗੁਰਮੁਖ ਕਰ ਚਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਾ ਗੁਰਮਤਿ ਲਿਆ ਬੋਲ ਮਨ ਸੱਚ ਕਸੁੱਟੀ ਲਾਈਐ ਤੁਲੀਏ ਪੂਰਾ ਤੋਲ ਕੀਮਤ ਕਿਰਣਾ ਪਾਈਐ ਰਿਤਮਾਨ ਕਮੋਲਾ ਮੋਲ ਭਾਏ ਰੇ ਹਰ ਗੀਰਾ ਗੁਰਮਾਏ ਸਤਸੰਗ ਸਤਿਗੁਰ ਪਾਈਐ ਅਨ ਸਭ ਸਲਾਹਿ ਰਹੋ ਸਚ ਵਕਰ ਤਨ ਰਹੋ ਸਲਾਹ ਪਾਈਐ ਗੁਰ ਪ੍ਰਗਾਸ ਜਉ ਅਗਨ ਮਰਾ ਜਲ ਪਾਈਐ ਤਉ ਤ੍ਰਿਸ਼ਨਾ ਦਾਸਨ ਦਾ ਚਮ ਜੰਧਾਰ ਨ ਲੱਗੀ ਤਉ ਭਾਉ ਜਲ ਤਰਾ ਤਰਾਸ ਗੁਰਮੁਖ ਕੂੜ ਨ ਭਾਵੀ ਸਚਰ ਤੇ ਸਚ ਭਾਏ ਸਾਗਰ ਸਚ ਨ ਭਾਵੀ ਕੂੜਾ ਕੂੜੀ ਪਾਏ ਸਚਰ ਤੇ ਗੁਰ ਮਿਲਿਆ ਸੱਚੇ ਸਤ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰੇ ਸੱਚ ਬਕਰ ਤਨ ਨਾਮ ਹੈ ਘਾਟ ਕਰ ਗਿਆਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰੀ ਹੀਰ ਸੁਰਾਗ ਮਹੱਲਾ ਪਹਿਲਾ ਭਰਮੇ ਭਾਏ ਨਾ ਵਿੱਚ ਵੈ ਜੇ ਪਵੈ ਸੰਤਰ ਦੇਸ਼ ਅੰਤਰ ਮੈਲ ਨਾ ਉਤਰ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕੀਤਾ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨਿਵਾਰ ਗੁਰ ਕਾ ਕਾਇਆ ਮਨ ਵਸੈ ਮੈਂ ਤ੍ਰਿਸ਼ਨਾ ਮਾਰ ਰਾਮ ਮਨ ਮਾਨਕ ਨਿਰਮੋਲ ਰਾਮ ਨਾਮ ਪਤ ਪਾਏ ਮਿਲ ਸਤ ਸੰਗਤਾਰ ਪਾਈਆ ਗੁਰਮੁਖ ਹਰਲੇ ਬੁਲਾਏ ਆਪ ਗਿਆ ਸੁਖ ਪਾਇਆ ਮਿਲ ਸੱਲਾ ਸਲ ਸਮਾਏ ਜਿਨ ਹਰ ਹਰ ਨਾਮ ਨਾ ਚੇਤੇ ਸੋ ਔਗੁਣ ਆਵੈ ਜਾਏ ਜੇ ਸਤਿਗੁਰ ਪੁਰਖ ਨੂੰ ਭੇਟਿਓ ਸੋ ਭਾਉ ਜਲ ਪਚਾ ਪੁਚਾਏ ਮਾਨਕ ਜੀਵਨ ਨਿਰਮੋਲ ਆਏ ਕੋਟੀ ਬਦਲਾ ਜਾਏ ਜਿਨੋ ਸਤਿਗੁਰ ਰਸ ਮਿਲ ਸੇ ਪੂਰੇ ਗੁਰਖ ਸੁਜਾਣ ਗੁਰਮਿਲ ਭਾਉ ਜਲ ਲੰਘਿਆ ਦਰਗਾਹ ਪਤ ਪ੍ਰਵਾਨ ਨਾਨਕ ਤੇ ਮੁਖ ਗੁਜਰੇ ਧਨ ਉਪਜਾਇ ਸਭ ਨਿਸ਼ਾਂਸ ਰਾਗ ਮਹਿਲਾ

ਹਤਾ ਹੈ ਤੂੰ ਹੈ ਤੁਸਤੇ ਨਿਕਸੇ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲਾਗੈ ਤਾਂ ਤੁਜਾ ਸੰਭਾਲੀ ਰਹਾਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹਦੂਰ

ਸੱਚੇ ਹਰ ਪਾਇਆ ਗੁਣਤਾਸ ਸਬਰ ਤਿਸ ਨਿਰਮਲ ਸਤ ਬੁਲਹਾਰਾ ਜਸ ਸਿਧਾ ਚਿਨਕਾਰ ਵਸੈ ਤਿਤ ਘਟਾ ਪ੍ਰਗਾਸਮਾਨ ਮੇਰੇ ਹਾਰ ਹਰ ਨਿਰਮਲ ਤਿਆ ਤੁਰਮਸੈ ਜਿਨਕੋ ਲਿਖਾ ਸੇ ਗੁਰੂ ਕਰ ਰਹੇ ਲਿਬਲਾਏ ਪ੍ਰਭ ਹਰ ਸੰਤੋ ਦੇਖੋ ਨਦਰ ਕਰ ਨਿਕਲ ਸਾਹਿਬ ਭਰਪੂਰ ਗੁਰਮਤਿ ਤਿੰਨੇ ਪਛਾਣੇ ਸੇ ਦੇਖੇ ਸਦਾ ਅਧੂਰ ਜੈਨ ਗੁਣ ਤਿੰਨ ਸਾਧ ਮਨ ਵਸੈ ਔਗਣ ਵਰਤਿਆ ਦੂਰ ਮਾਨਵਕ ਗੁਣ ਤੈ ਬਾਰੇ ਮੇਰਾ ਨਾਮ ਹੈ ਮਰਦੇ ਝੂਰ ਜਿਨ ਸਤਿਗੁਰੂ ਸਨਮਾਨਿਆ ਤਿੰਨ ਮਨ ਧਿਆਇਆ ਹਰ ਸੋਏ ਅੰਤਨ ਭਗਤੀ ਰੁੱਤਿਆ ਮਨ ਤਿੰਨ ਰੰਗ ਲੋਈ ਕੂੜਾ ਰੰਗ ਸੁਮਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਸ ਰਸਾ ਤੁਰ ਹੋਏ

ਜਨਮ ਸਫਲ ਜੋ ਚੱਲਿਆ ਸਤਿਗੁਰ ਭਾਈ ਕੋਲ ਦੁਆਰੇ ਆਪਣਾ ਧੰਨ ਚਨੀਤੀ ਮਾਰੇ ਹਰ ਹਰ ਨਾਮ ਧਿਆਈ ਜਿਸ ਨੂੰ ਕਿਰਪਾ ਕਰੇ ਰਜਾਈ ਜਿੰਨੀ ਗੁਰਮੁਖ ਨਾਮ ਤੇ ਆਇਆ ਪਿੱਛੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਤ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤਿ ਵਰਤਿਆ ਇਸ ਰਾਗ ਮਹਿਲਾ ਤੀਜਾ ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਛ ਕਰੇ ਵਾਪਾਰ ਹਰ ਨਾਮ ਸਲਾਣ ਸਲਾ ਸਦਾ ਵੱਕਰ ਹਰ ਨਾਮ ਆਧਾਰ ਗੁਰਪੁਰਾ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਤੁਟ ਭੰਡਾਰ ਪਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤਿਆਰਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲਾਇ ਜਿਸ ਅੰਤਰ ਵਿਵੇਕ ਵਿਚਾਰ ਸੋ ਸਿਵਕਾਰ ਆਕੀ ਅਜੋਗਰ ਰੱਖੈ ਉਰਤਾਰ ਮਨ ਤਨ ਸੋ ਪੇ ਆਗਿਆ ਤਰਿਓ ਮੈਂ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਜਗਤ ਨਿਆ ਵਿਹਾਰ ਕਰ ਮਿਲੈ ਤਾਂ ਪਾਈ ਅਗਣ ਕਰ ਮੈਂ ਪਾਇਆ ਨਾ ਜਾਏ ਲੱਖ ਚੁਰਾਸੀ ਤਸ ਜਿਸ ਮੇਲੇ ਸੋ ਮਿਲਾ ਰਿਆਏ ਨਾਨਕ ਗੁਰਮੁਖ ਹਰ ਪਾਇਆ ਸਲਾਰ ਨਾਮ ਸਮਾਇ ਸਰਾਗ ਮਹਿਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਅੱਛਾ ਸਤਸੰਗ ਸੁਨਾਰ ਗੁਰੂ ਗਾਏ ਭਾਏ ਰੇ ਜਗ ਦੁਖੀਆ ਦੂਜਾ ਭਾਏ ਗੁਰਸਰਨ ਆਈ ਸੁਖ ਲਾਏ ਅੰਦਰ ਨਾਮ ਧਿਆਏ ਰਹੋ ਸਾਚੇ ਮੇਰੇ ਨਾਲ ਲੱਗ ਗਈ ਮਨ ਨਿਰਮਲ ਹਰ ਤੇ ਆਏ ਗੁਰਮੁਖ ਸੁਭ ਪਛਾਣੀ ਅਰੰਭ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆ ਅੰਧੇਰਾ ਜਾਏ ਮਨੁੱਖ ਮੈਲੇ ਮਾਲ ਪ੍ਰੇ ਉਮੈ ਤ੍ਰਿਸ਼ਨਾ ਵਿਕਾਰ ਬਿਨ ਸਬਦ ਹੈ ਮੈਲ ਨਾ ਉਤਰੈ ਮਰ ਜੰਮੈ ਹੋਇ ਕੁਆਰ ਧਾਤਰ ਬਾਜੀ ਪਲ ਚਰੇ ਨਾ ਰੁਬਾਰ ਨਾ ਪਾਰ ਗੁਰਮੁਖ ਜਾਪਤਾ ਸੰਨ ਮਿਆਰ ਕਾ ਨਾ ਪਿਆਰ ਗੁਰਮੁਖ ਸਲਾ ਧਿਆਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਏ ਸਭਨਾ ਜੀਆਂ ਕਾ ਆਧਾਰ ਸਰਾਗ ਮਹਲਾ ਤੀਜਾ ਮਨੁੱਖ ਮੋਹ ਵਿਆਪਿਆ ਵਿਰਾਗ ਉਦਾਸੀ ਨਾ ਹੋਏ ਸਭਨਾ ਚੀਨਾ ਸਦਾ ਦੁੱਖ ਅਰ ਦਰਗਾਹ ਪਦ ਖੋਏ ਓ ਮੈਂ ਗੁਰਮੁਖ ਹੋਈ ਅਨਾਮ੍ਰਿਤ ਸੁਖ ਹੋਏ ਮੇਰੇ ਮਨ ਅਨਸ ਪੂਰੇ ਨਿਤਿਆਸਾ ਸਤਿਗੁਰ ਸੇ ਮੋਹਿ ਪਰਚਲਾ ਘਰ ਹੀ ਮੋਹਿ ਉਦਾ ਸਦ ਰਾਓ ਗੁਰਮੁਖ ਕਰਮ ਕੁਮਾਰ ਵਿਕਸਾਰ ਬੈ ਰਾਗ ਆਨੰਦ ਅਨਸ ਭਗਤ ਕਰੇ ਜਨ ਦਾਤੀ ਓ ਮੈਂ ਮਰ ਨਿਚਿੰਦ

ਅੰਤਰ ਲਾਗ ਨਾ ਤਾਮ ਸਮੁਗਲੇ ਵਿੱਚੋਂ ਆਪਕੋ ਆਏ ਨਾਮ ਨਿਧਾਨ ਸਤਿਗੁਰੂ ਦਿਖਾ ਲਿਆ ਹਰ ਰਸ ਪੀਆ ਅਘਾਏ ਜਿਨ ਕਿਨੈ ਪਾਇਆ ਸਤ ਸੰਗਤੀ ਪੂਰਾ ਭਾਗ ਬੈਰਾਗ ਮਾਨਮੁਖ ਫਿਰੈ ਨਾ ਜਾਣ ਸਤਿਗੁਰ ਹੋਮੈ ਅੰਦਰ ਲਾਗ ਨਾਨਕ ਸਭ ਦਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਬਤ ਹੋਏ ਕਿਨਕਣ ਨਾਮ ਸਮਾਇਆ ਗੁਰਮੁਖ ਪਾਵਾ ਕੋ ਨਾਮ ਨਿਧਾਨ ਕੋਟਿਆ ਬੜ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕ ਅੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰਸਬ ਦੀ ਵਿਚਾਰ ਹਾਲਤ ਪਲਤ ਸੁਖ ਪਾਇੰਦੇ ਜਪ ਜਪ ਰਿਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫੇਰ ਹੈ ਮੱਥੇ ਤਿੰਨ ਕਾਲੇ ਅੰਦਨ ਦੁੱਖ ਮਾਮਦੇ ਨਿਤ ਚੋਏ ਜਮ ਕਾ ਜਾਲੇ ਸੁਪਨਾ ਸੁੱਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਇੱਕ ਆਪੇ ਬਖਸ਼ ਕਰੇ ਕਹਿਣਾ ਕਿਛੁ ਨਾ ਜਾਵੇ ਜਿਸ ਭਾਵੇ ਤਿਸਦੇ ਨਾਨਕ ਗੁਰਮੁਖ ਪਾਈ ਆਪੇ ਜਾਣਾ ਸੋਏ ਸ੍ਰੀ ਰਾਗ ਮਹਲਾ ਤੀਜਾ ਸੱਚਾ ਸਾਹਿਬ ਸੇ ਵੀ ਆ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸਾ ਮੰਦੂਰ ਕਰੇ ਇਹ ਮਨ ਧਾਵਤਾਂ ਰਾਜਾਂ ਆਪੇ ਨਦ ਕਰੇ ਭਾਈ ਰਹਿ ਗੁਰਮੁਖ ਹਰ ਨਾਮ ਧਿਆਨ ਨਾਮ ਦੰਦ ਸਤ ਮਨ ਵਸਾ ਮਹਿਲੀ ਪਾਵੇ ਤੋਰਾਓ ਮਾਨ ਮੁਖ ਮਨ ਤਨ ਅੰਧ ਤਿਸ ਨੂੰ ਟੋਰ ਨਾ ਟਾਓ ਵਜੋਂ ਨੀ ਭਾਉਂਦਾ ਫਿਰ ਜਾਂ ਸੁਈਆਂ ਕਰਕਾਓ ਗੁਰਮਤੀ ਖਰਚਾ ਨਾ ਸਦ ਮਿਲਾਇਆ ਹਰ ਨੌ ਤਰਾ ਗੁਣ ਵਿਖਿਆ ਦਹ ਮਾਇਆ ਮੁਗਵਾਰ ਲੋਭੀ ਅੰਨ ਕੋ ਸਿਮ ਦੇ ਪੜ ਵਿਦਾ ਕਰੇ ਪੁਕਾਰ ਵਿਖਿਆ ਅੰਦਰ ਪੱਛਮੀ ਨਾ ਉਰਵਰਨ ਪਰ ਮਾਇਆ ਮੋਹ ਸਾਰਿਆ ਜਗ ਪਿਤਾ ਪ੍ਰਤਪਾਲ ਵਾਜੋਂ ਗੁਰੂ ਅਚੇਤ ਸਭ ਅਧੀ ਜਮਕਲ ਨਾਨਕ ਗੁਰਮਤੀ ਉਭਰੇ ਸੱਚਾ ਨਾਮ ਸੰਭਾਲ ਸਤਿਗੁਰੂ ਸ੍ਰੀ ਰਾਗ ਮਹਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਏ ਨਰ ਨਾਮ ਸਿਮ ਨਿਆਇ ਪੋਤੇ ਜਿਨ ਕਾ ਪੁਨੇ ਤਿਨ ਸਤਸੰਗ ਮਿਲਾਏ ਭਾਈ ਰੇ ਗੁਰਮਤਿ ਸਾਚ ਰਹੋ ਸਾਚੋ ਸਾਚ ਕਮਾਵਣਾ ਸਾਚੇ ਸਾ ਸਬਦ ਮਿਲਾਓ ਰਾਵ ਜਿਨੀ ਨਾਮ ਪਛਾਣਿਆ ਤਿਨ ਬਿਟੋਂ ਬਲ ਜਾਓ ਆਪ ਛੋੜ ਚਰਨੀ ਲੱਗਾਂ ਚੱਲਾਂ ਤਿਨ ਕਾ ਭਾਏ ਲਹਾ ਹਰ ਨਾਮ ਮਿਲਾਏ ਸਾਜੇ ਨਾਮ ਸਮਾਏ ਬਿਨ ਗੁਰ ਮਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਾਗੁਰ ਲੋੜ ਹੋ ਜਿੱਦੋਂ ਪਾਈਏ ਸਤ ਸੋਏ ਅਸਰ ਸੰਘਾਰ ਸੁਖ ਬਚਾਏ ਜੋ ਦਿਸ ਪਾਵੇ ਸੋਏ ਜੇ ਸਤਿ

ਕਰ ਜਾਣੇ ਤੇ ਉਹ ਜਿਹਾ ਸੋਈ ਇਹੋ ਸਾਸਾ ਮੂਹ ਲੈਣਾ ਹੀ ਭਾਵ ਲਾਏ ਜਨ ਕੋਈ ਨਾਨਕੇ ਚੌਥੇ ਮੂਹਰੇ ਸਭ ਲਾਵਾ ਹੋਏ ਸਰਾਗ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਬਾਣੀ ਸੇਵਾ ਕਰੇ ਬਿੜਾਣੀ ਆਪਣਾ ਧਰਮ ਗਵਾਵੈ ਬੂਜੈ ਨਾਹੀ ਅੰਦਰ ਦੁੱਖ ਵਿਹਾਣੀ ਮਨ ਮੁਕੰਦ ਨਾ ਚੇਤੀ ਡੂਬ ਮੂਏ ਬਨ ਪਾਣੀ ਮਨ ਰੇ ਸਦਾ ਭਜੋ ਵਾਰ ਸਰਣਾਏ ਗੁਰ ਕਾ ਸਭ ਅੰਤਰ ਵਸਾ ਤਾਰ ਵਿਸਰਨ ਜਾਇ ਰਾਉ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਵਾਂ ਦੁਸ਼ਟੀ ਪਾਏ ਆਵਣ ਜਾਣਾ ਜੰਮਣ ਮਰਨਾ ਮਨ ਉਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਸਤਿਗੁਰ ਕੀ ਸੇਵਾ ਸੁ ਕਾਲੀ ਜੋ ਇੱਛਾ ਸੁ ਫਲ ਪਾਏ ਜਾਤ ਸਾਤ ਤਪ ਵਿ ਸਰੀਰਾ ਹਰਨ ਮਨ ਵਸਾ ਸਦਾ ਆਨੰਦ ਰਾਧਨ ਰਾਤੀ ਮਿਲ ਪ੍ਰਤਿਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਕ ਤਿਉ ਤਨ ਕਿਹਾ ਬਲ ਜਾਉ ਦਰ ਸੱਚਾ ਸੱਚੀ ਵਡੈ ਸਹਿਜ ਸਤ ਸੰਭਵ ਨਾਨਕ ਨਦਰੀ ਪਾਇਆ ਸਤਿਗੁਰ ਗੁਰਮੁਖ ਮੇਲ ਮਿਲਾ ਸਰਾਗ ਮਹਲਾ ਤੀਜਾ ਮਾਨਵ ਕਰਮ ਕੁਮਾਵਨੇ ਜਨ ਤੋ ਆਗਨ ਤਨ ਸਿੰਗਾਰ ਸਜਾ ਕੰਤ ਨਾਵੀ ਨਿਤਨ ਤੋ ਇਕਵਾਰ ਫਿਰ ਕਾ ਮੈਲ ਨਾ ਭਾਵੀ ਨਾ ਦਿਸਾ ਘਰ ਬਾਰ ਭਾਈ ਰੇ ਕੁਮਰ ਨਾਮ ਧਿਆਇ ਸੰਤਾ ਸੰਤ ਮਲ ਰਾਜਾ ਪ੍ਰਾਮ ਨਾਮ ਸੁਖ ਪੈ ਰਾਵ ਗੌਰਮੁਖ ਸਦਾ ਸੁਹਾਗਣੀ ਪਰ ਰਾਖਿਆ ਉਰਤਾਰ ਮਿੱਟਾ ਬੋਲਾ ਨਿਪ ਚਲਾ ਸਹਿਜਾ ਰਵੈ ਪਤਾਰ ਸੁਹਾ ਬੰਤੀ ਸੁਹਾਗਣੀ ਜਨ ਗੁਰ ਭਾਈ ਪਿਆਰ ਪੂਰਾ ਭਾਗ ਸਤਿਗੁਰ ਮਿਲਾ ਤਾ ਭਾਗ ਕਾ ਉਦੋ ਹੋਏ ਅੰਤਰੋਂ ਦੁੱਖ ਪ੍ਰਮ ਕੱਟਿਆ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚਲਾ ਦੁੱਖ ਨਾ ਪਾਵੇ ਕੋਈ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਸਾਜੇ ਪਾਵੇ ਕੋਈ ਜਿਨ੍ਹਾਂ ਪ੍ਰਾਪਤ ਤਿੰਨ ਪਿਆਵੇ ਵਿੱਚੋਂ ਕੋਈ ਨਾਨਕ ਗੁਰਮੁਖ ਨਾਮ ਤਿਆਗ ਸੱਚ ਮਿਲਾ ਵਾ ਹੋਏ ਸਰਾਗ ਮਹਲਾ ਤੀਜਾ ਜਾ ਫਿਰ ਜਾਣਾ ਆਪਣਾ ਤਨ ਮਨ ਆਗਿਆ ਤੇਰੇ ਸੁਹਾਗਣੇ ਕਰਮ ਕਮਾਮ ਦੀਆ ਸਹੀ ਕਰਮ ਕਰੇ ਸਹਿਜੇ ਸਹਿਜ ਮਿਲਾ ਬੜਾ ਸਾਚ ਵਡਾਈ ਦੇ ਭਾਈ ਰੇ ਗੁਰਮੁਖ ਭਗਤ ਨਾ ਹੋਏ ਬੇਨ ਗੁਰ ਭਗਤ ਨਾ ਪਾਏ ਜੇ ਲੋਚਾ ਸਭ ਕੋਰਾ ਲੱਖ 84 ਫਿਰ ਪਿਆ ਕਾਮਨ ਦੂਜਾ ਪਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵੀ ਆਏ ਬਿਨ ਸਭ ਦਾ ਫਿਰ ਨਾ ਪਾਏ ਵਰਤਾ ਜਨਮ ਗਵਾਏ ਓ ਕਰਤੇ ਜਾਗ ਪਰਿ ਨਤਨ ਸੰਪੈ ਨਾਲ ਅੰਧੀ ਨਾਮ ਨਾ ਚੇਤੇ ਸਭ ਆਦੀ ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਨਾ ਮਰਦਾ ਸੰਭਾਲ ਨਾਮ ਰਤੇ ਸਿਰ ਨਿਰਮਲ ਗੁਰ ਕੇ ਸਤ ਸੁਭਾਏ ਮਨ ਤਨ ਰਾਤਾ ਰੰਗ ਸੁਰਸ ਨਰਸ ਨਰਸਾਏ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ ਸਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਿਲਾਏ ਪੂਜਾ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸਤ ਮਿਲਾਵਾ ਹੋਈ ਭਾਈ ਰੇ ਭਗਤੀ ਨਕਾਏ ਜਗੈ ਪੂਰੇ ਗੁਰ ਕੀ ਸੇਵ ਨਾ ਕਿ ਨਿਮਰਤਾ ਜਨ ਗਵਾ ਰਾਓ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੁਆਕ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇ ਕੁਟੰਬ ਵੱਲੋਂ ਬਾਨਾ ਚੱਲਦਾ ਨਾਲ ਨਾ ਜੈ ਸਤਿਗੁਰ ਸੇਵ ਗੁਣ ਨਿਧਨ ਪਾਇਆ ਜੈਸੇ ਕਿਮ ਨਾ ਪਾਏ ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਕਾਈ ਆਪਣੇ ਮਨ ਚਤਕਾਇ ਕਾਏ ਬਿਨ ਗੁਰੇ ਆਪਣਾ ਜੈ ਹਰ ਜੀਵ ਦਾ ਤੇ ਭਗਤ ਚਲੈ ਕਰ ਕਿਰਪਾ ਮਨ ਵਸਾਇ ਨਾਨਕ ਸੋਭਾ ਸੁਰ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸਿਰਾਗ ਮਹਲਾ ਤੀਜਾ ਧਨ ਜਨੀ ਜਿਨ ਜਾ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨਦਾਰ ਸੇਵਨ ਸੰਜਨ ਖੜੇ ਪਾਏ ਗੁਣ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਕਰ ਸੋਏ ਗੁਰ ਕੇ ਸੋ ਮਨ ਵਸੈ ਮਨ ਤਾਂ ਨਿਰਮਲ ਹੋਏ ਰਾਹੋ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸਦੇ ਸਲਾਹੀ ਰੰਗੇ ਸਹਿ ਸੁਪਾਏ ਸੱਚਾ ਸਤ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਯੋਗ ਚ ਕਰਨਾ ਸੁ ਕਰ ਰਹਿਆ ਅਵਰਨਾ ਕਰਨਾ ਚਾਹੇ ਚਿਰੇ ਵਿਛਿੰਨੇ ਮੇਲਣ ਸਤਿਗੁਰ ਪੰਨਾ ਪਾਏ ਆਪੇ ਕਾਰ ਕਰਾਇ ਸੇ ਅਵਰਨਾ ਕਰਨਾ ਚਾਹੇ ਮਨ ਤਨ ਰੱਤਾ ਰੰਗ ਸੋ ਮੈਂ ਤਜਵੀ ਕਰ ਅਨ ਸਿਰ ਦਾ ਰਵ ਰਹਿ ਨਿਰਭਉ ਨਾਮ ਰੰਗ ਕਰ ਨਾਨਕ ਆਪ ਮਿਲਾਇਨ ਪੂਰਾ ਸਬਦ ਪਾਰ ਸਰਗ ਮਹਲਾ ਤੀਜਾ।

ਆ ਪਾਈਐ ਹੋ ਮੈਂ ਵਿੱਚੋਂ ਜਾਏ ਸਤਿਗੁਰ ਮਿਲਿਆ ਸਤ ਪੈਰ ਚ ਅਵਸੈ ਮਨ ਆਏ ਪਾਈ ਰੇ ਗੁਰਮੁਖ ਬੋਝਾ ਕੋਈ ਬਿਨ ਬੋਝੇ ਕਰਮ ਕਮਾਵਣੇ ਜਨ ਪਦਾਰਥ ਕੋਈ ਰਾਓ ਜਿੰਨੀ ਚਾਕਿਆ ਤਿੰਨੀ ਸਾਥ ਪਾਇਆ ਬਿਨ ਚਾਕੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਕਹਿਣਾ ਕਛੂ ਨ ਜਾਏ ਪੇਵ ਤੂੰ ਪਰਵਾਨ ਪਇਆ ਪੂਰਾ ਸਭ ਸਮਾਇਆ ਪੇ ਦੇ ਤਾਂ ਪਏ ਹੋਰ ਕਰਣਾ ਕਿਛੁ ਨ ਜਾਏ ਦੇਵਨ ਵਾਲੇ ਕਿਆ ਤਦਾਤ ਗੁਰੂ ਦੁਆਰਾ ਪਾਏ ਜੇ ਆਖੀ ਤੂੰ ਤਿਆ ਹੋਆ ਜੇ ਕਰਮ ਕਮਾਏ ਜਤ ਸਤ ਸੰਜਮ ਨਾਮ ਬਿਨ ਨਾਮ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਸਹਿ ਸਭ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਇ ਸਰਗ ਮਹਲਾ ਤੀਜਾ ਕਾਇਆ ਸਾਦਾ ਉਦ ਤਪ ਕਰਾ ਵਿੱਚੋਂ ਮੈਂ ਨਾ ਜਾਇ ਦੇ ਆਤਮ ਕਰਮ ਜੇ ਕਰੇ ਨਾਮ ਨਾ ਕਵੀ ਪਾਏ ਗੁਰ ਕਾ ਸਭ ਜੀਤ ਮਰਾਰ ਨਾਮ ਸਮਨ ਆਏ ਸੁਣ ਮੇਰੇ ਪਾਸਾ ਗੁਰ ਸਰਨ ਗੁਰ ਪ੍ਰਸਾਦ ਦੀ ਛੁੱਟੀ ਹੈ ਇੱਕ ਭਾਵ ਜਲ ਸਭ ਗੁਰ ਤਰਨਾ ਰਾਵ ਤੇਰਾ ਗੁਣ ਸਭ ਤਾਤਾ ਦੂਜਾ ਭਾਵ ਵੀ ਕਰ ਪੰਡ ਪੜਿਆ ਬੰਧਨ ਬੋ ਬਾਧਾ ਨੈ ਬੂਝਾ ਵਿਕਿਆ ਪਿਆਰ ਸਭ ਗੁਰ ਮਿਲਿਆ ਤੇਰਾ ਗੁਰ ਛੋਟਾ ਚੌਥਾ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਇਆ ਚੁੱਕਾ ਮੋਗੂ ਬਾਰ ਸਭ ਮਰਾ ਤਾਂ ਉਦਰਾ ਪਾਏ ਮੁਕਤ ਦੁਆਰ ਗੁਰ ਪ੍ਰਸਾਦੀ ਮਿਲਣਾ ਸਤਨਾਮ ਕਰਤਾਰੇ ਮਨੁਆ ਅੱਤ ਸਵਾਲ ਛੱਡਣਾ ਕਿਤਾਬ ਪਾਏ ਦੂਜਾ ਭਾਇ ਦੁੱਖ ਲਾਈਂਦਾ ਬੋਤੀ ਦੇਸ ਦਾ ਨਾਨਕ ਨਾਮ ਲੱਗੇ ਸੁਭਰੇ ਹੋ ਮੈਂ ਸਬਦ ਗਵਾਏ ਸਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈ ਯਾਰ ਨਾਮ ਹੁੰਦੇ ਦੜਾਏ ਬੇਨ ਗੁਰ ਕਿਰਨਾ ਪਾਏ ਉਬਰਤਾ ਜਨੂ ਗਵਾਏ ਮਾਨ ਮਕਰਮ ਕੁਮਾਉਣ ਦੁਰਗਾ ਮਿਲਾ ਸਜਾਏ ਮਨ ਰੇ ਦੂਜਾ ਪਾਉ ਚੁੱਕਾ ਹੈ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਾਵ ਸੱਚ ਬਾਣੀ ਸੱਚ ਸ਼ਬਦ ਜਾਂ ਸੱਚ ਤੇਰੇ ਪਿਆਰ ਹਰ ਕਰ ਨਾਮ ਵਸੈ ਹੋ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਏ ਤਾਂ ਪਾਏ ਮੋਖ ਦੁਆਰ ਮੈਂ ਵਿੱਚ ਜਾਗ ਬਨ ਸਦਾ ਮਰ ਜਾ ਮੈਂ ਆਵਾ ਜਾਏ ਮਾਨ ਸ਼ਬਦ ਨ ਜਾਣੀ ਜਾ ਸੰਪਤ ਕਿਵਾ ਗੁਰ ਸੇਵਾ ਨੋ ਪਾਈਏ ਸੱਚੇ ਰਸਮ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਅੰਦਨ ਭਗਤ ਕਰੇ ਸਦਾ ਸਾਚੇ ਕੀਲ ਬੁਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਤ ਸਮਸਰਾ ਮਹਲਾ ਤੀਜਾ ਜਿੰਨੀ ਪੁਰਖੀ ਸਤਿਗੁਰ ਨਾ ਸੇਵੇ ਉਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਟੇ ਅਹੰਕਾਰ ਸਤਿਗੁਰੂ ਕਿਆ ਪਿਟਕਿਆ

ਭਗਤੀ ਮਨ ਲਾਲਤੀ ਅਰਤ ਸਤ ਸਪਾਹਿ ਗੁਰ ਸਭ ਦੀ ਮਨ ਮੋਇਆ ਕਹਿਣਾ ਕਛਣਾ ਜਾਏ ਜੇ ਭਾਰਤੀ ਸਭ ਸੱਚਾ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖਿ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾ ਸੰਸਾਰ ਸੰਸਾਰ ਸਤਿਆ ਰਹਿਣ ਵਿਆਹੇ ਇੱਕ ਆਪਣਾ ਭਾਣਾ ਕੱਢ ਲੈਣ ਗੁਰਮੁਖ ਦੇਸ ਪੁਜਾ ਸਭਨਾ ਕਰਦਾ ਤੇ ਇੱਕ ਭੁੱਲਿਆਂ ਲਈ ਸਮਝਾਏ ਇੱਕ ਆਪੇ ਆਪ ਕੋਇਨ ਦੂਜਾ ਛੱਡਣ ਲਾਏ ਗੁਰਮਤੀ ਅਰ ਪਾਈਏ ਜੋਤੀ ਜੋਤ ਮਰਾਮ ਰਤਿਆ ਨਾਨਕ ਨਾਮ ਸਮਾਜ ਸਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਇ ਤ੍ਰਿਸ਼ਨਾ ਤਜਵੀਕਾਰ ਗੁਰ ਸਭ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਰਣਾ ਪਾਇਓ ਕਰ ਵੇਖੋ ਮਨ ਵਿਚਾਰ ਮਨੁੱਖ ਮੈਲ ਨਾ ਉਤਰਾ ਜਿੱਤਰ ਗੁਰ ਸਭ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣਾ ਚੱਲ ਜਿਸ ਕਰ ਵਸਾ ਅੰਮ੍ਰਿਤ ਪੀਵੇ ਤਾਂ ਸੁਖ ਲਾਏ ਮਾਲ ਰਾਵ ਔਗਣ ਬੰਤੀ ਗੁਣ ਕੋ ਨੀ ਬਣ ਮਧੂਰ ਮਾਰਮੁਖ ਸਭ ਨਾ ਜਾਣੇ ਆਪ ਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਤੇ ਭਰਪੂਰ ਗੁਰ ਸਭ ਦੀ ਮਨ ਵਿਦਿਆ ਪ੍ਰਾ ਮਿਲਿਆ ਆਪ ਅਧੂਰ ਆਪੇ ਰੰਗਲ ਰੰਗੀ ਹੁਣ ਸਭ ਦੇ ਲੈ ਉਹਨੂੰ ਮਿਲਾਏ ਸੱਚਾ ਰੰਗ ਨਾ ਉਤਰਾਏ ਜੋ ਸੱਚ ਅਰ ਤੇਲ ਬੁਲਾਏ ਚਾਰੇ ਕੁੰਡਾ ਭਾਵਤ ਕੇ ਮਨ ਨੂੰ ਪੂਜ ਨਾ ਪਾਏ ਜਿਸ ਸਤਿਗੁਰੂ ਮਿਲੇ ਸੋ ਮਿਲਾ ਸੱਚਾ ਸਭ ਸਮਾਏ ਮਤਰ ਮਿੱਤਰ ਕਨੇਰੇ ਕਰ ਤੱਕੀ ਮੇਰਾ ਦੁੱਖ ਘੱਟ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸਭ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਆਪੇ ਕਰਨ ਕਰਤਾ ਕਰੇ ਸਿਸ਼ਤੇ ਕਾ ਆਪੋ ਪਾਏ ਸਭ ਏਕੋ ਇੱਕ ਵਰਤਦਾ ਆਲਾ ਕਨ ਲੱਕਿਆ ਜਾਏ ਆਪੇ ਪ੍ਰਭੂ ਦਿਆਲ ਆਪੇ ਦੇ ਪੁਛਾਏ ਗੁਰਮਤੀ ਸਦ ਮਨ ਵਸਿਆ ਸੱਚ ਰੇਲ ਬੁਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਤੀ ਅਨਮ ਸਮਨਿਆ ਰਾਵ ਜਿਨ ਕਰ ਕਾਰਨ ਧਾਰਿਆ ਸੋਈ ਸਰ ਕਰੇ ਗੁਰ ਕਹਿ ਸਦ ਪਛਾਣੀ ਜਾਪੇ ਨਜ਼ਰ ਕਰੇ ਸੇ ਜਨ ਸਭ ਦੇ ਸੋਹਣੇ ਤਿੱਤ ਸੱਚਾ ਦਰਬਾਰ ਗੁਰਮੁਖ ਸੱਚਾ ਸਭ ਦਰ ਤੇ ਆਪੇ ਮੇਲੇ ਕਰਤਾਰ ਗੁਰਮਤੀ ਸੱਸ ਲਾਣਾ ਜਸਤਾਂ ਤਨ ਪਰਾਵਾਰ ਘਾਟ ਘਾਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰਸਭ ਦੀ ਸਲਾਈ ਹੋਮੇ ਵਿੱਚੋਂ ਕੋਏ ਸਾਹ ਤਨਾ ਮੈਂ ਬਾਰੀ ਆਪ ਗੁਣਵੰਤੀ ਰੋਏ ਸੱਚ ਸਲਾਈ ਸੱਚ ਲੱਗਾ ਸੱਚਾ ਨੈ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗਰਾਮ ਗੁਣ ਕੱਢਾ ਧੋਏ ਸੱਚ ਲਾਈ ਸੱਚ ਲੱਗਾ ਸੱਚਾ ਨੈ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗਰਾਮ ਗੁਣ ਕੱਢਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰਸਾ ਲਾਏ ਆਪਣਾ ਜਿੱਦੋਂ ਪਾਏ ਪ੍ਰਭ ਸੋਏ ਸਰਾਗ ਮਹਲਾ ਤੀਜਾ ਸੁਣ ਸੰਕਾਮ ਕੇ ਲਈ ਕਿਆ ਚੱਲੇ ਬਾਲ ਉਡਾਏ ਆਪਣਾ ਪਿਰਨਾ ਪਛਾਣੇ ਕਿਆ ਮੂੰਹ ਦੇਸਾ ਜਾ ਜਿੰਨੀ ਸਕੀ ਕੰਧ ਪਛਾਣਿਆ ਤਿੰਨ ਕਾਲਾ ਗੁਣ

0: ਘਰ ਬੈਠਿਆ ਤ੍ਰਿਸ਼ਨਾ ਜਲਾ ਤੋਂ ਪਾਇ ਦੂਜਾ ਪਾਏ ਸਬਦ ਰਤੀਆ ਸੁਹਾਗ ਨਿਤਨ ਵਿੱਚੋਂ ਮੈਂ ਜਾਏ ਸਦਾ ਪਿਰਾਵਾ ਆਪਣਾ ਤਿਨਾ ਸੁਖੇ ਸੁਖ ਵਿਆਏ ਗਿਆਨ ਵਿਹੁਣੀ ਪਰਮੁਤੀ ਆ ਪਿਰਮ ਨਾ ਪਾਇਆ ਜਾਇ ਗਿਆਨ ਮਤੀ ਅੰਧੇਰਾ ਬਿਨ ਪ੍ਰਦੇ ਕਹੇ ਭੁੱਖ ਨਾ ਜਾਏ ਆਵ ਮਿਲੋ ਸਹੇਲੀ ਹੋ ਮੈਂ ਪ੍ਰਦੇਵ ਮਿਲਾਏ ਪੂਰਾ ਪਾਕ ਸਤਿਗੁਰ ਮਿਲਾ ਪਿਰ ਪਾਇਆ ਸਤ ਸਮਾਏ ਸਹਿ ਸਾਈਆਂ ਸੁਹਾਗਨੀ ਜਿਨ ਕੋ ਨਜ਼ਰ ਕਰੇ ਕਸ ਬਚਾਣਾ ਆਪਣਾ ਤਨ ਮੈਂ ਆਗਿਆ ਦੇ ਘਰ ਬਾਰ ਪਾਇਆ ਆਪਣਾ ਮੈਂ ਦੂਰ ਕਰੇ ਨਾਨਕ ਸੋਹਾ ਬੰਥੀਆਂ ਸੁਹਾਗਨੀ ਅੰਦਰ ਭਗਤ ਕਰੇ ਸਰਾਗ ਮਹਿਲਾ ਤੇ ਜਾਇ ਪਿਰ ਰਾਵੇ ਆਪਣਾ ਕਹਿ ਦਰ ਪੁੱਛੋ ਜਾ ਸਤਿਗੁਰ ਸੇਵੇ ਭਾਉ ਕਰ ਮੈਂ ਪ੍ਰਦੇਵ ਮਿਲਾਏ ਸਭ ਉਪਾਇਆ ਪੇਵੇਕਾ ਕਿਸ ਨੇੜਾ ਕਿਸ ਦੂਰ ਜਿਨ ਪ੍ਰਸੰਗੇ ਜਾਣਿਆ ਫਿਰ ਰਾਵੇ ਸਲਾਹ ਦੂਰ ਮੁੰਦੇ ਤੂੰ ਚੱਲ ਗੁਰ ਕਹਿ ਪਾਏ ਅੰਨ ਦਿਨ ਰਾਵੇ ਫਿਰ ਆਪਣਾ ਸਹਿਜ ਸਤਸਮੈ ਰਾਵ ਸਭ ਦੇ ਰਤੀਆ ਸੁਹਾਗ ਨੇ ਸੱਚਾ ਸਭ ਸਿੰਘਾਰ ਹਰ ਪ੍ਰਪਾਇਣ ਘਰ ਆਪਣਾ ਗੁਰ ਕਹੇ ਪਿਆਰ ਸਹਿਜ ਸੁਹਾਵੀ ਹਰ ਰੰਗ ਰਾਵੇ ਭਗਤ ਪਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ
1: ਆਧਾਰ ਸਾਲਾਹ ਨੇ ਆਪਣਾ ਤਿਨ ਕਹਿ ਹਉ ਸਦ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ ਜਿੰਨੀ ਇੱਕ ਪਛਾਣਿਆ

ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪਹਿ ਏਕ ਮੁਰਾਰ।

ਦੂਜਾ ਅਵਰ ਨਾ ਕੋਈ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ।

ਸ਼੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੈ ਨਾ ਉਤਰੈ ਜੇ ਸੌ ਤੀਰਥ ਨਾਏ ਬਹੁ ਬਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁਛੋ ਗਿਆਨੀਆਂ ਜਾਏ

ਬਿਨ ਭਾਗਾ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨ ਮੁਖ ਲੋਹੋ ਬੁੱਢਾ ਬੇੜੀ ਪਾਸ ਸਤਿਗੁਰ ਬੋਇਤ ਹਰਨਾਵ ਹੈ।

ਨਾ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ ਹਾਂ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਉ।

ਗੁਰ ਸਤਿਗੁਰ ਕਰੇ ਸਾਬਾਸ, ਓ ਗੁਰ ਸਾਲਾਏ ਨਾ ਰੱਜਉ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੋ

Putin.

ਤੱਕ ਹੋਰ ਹਿੱਸੇ ਨੇ।

ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ।

ਮਨ ਹਰ ਧੁਨੀ ਸਦ ਵਜਦੇ, ਮਨ ਹਰ ਮਿਲਦਾ

ज्ञान न जीतिय जिन आवद भटक है मूल मूल कर अधिक लाड कर भी जान राम।

जाजको प्राणी अनत जीवन बाणी इन विद अवसागर।

ਰਾਜਾ ਸ੍ਰੀ ਰਾਗ ਪ੍ਰਲੋਚਨ ਕਾ ਮਾਇਆ ਮੋਹ ਮਨ ਆਗਰਲਾ ਪ੍ਰਾਣੀ ਜਰਾ ਮਰਨ ਕੋ ਵਿਸਰ ਗਿਆ ਕੁਟੰਬ ਦੇ ਸਹਿ ਕਮਲਾ ਜ ਹਰ ਕਰ ਜੂ ਹੈ ਪੂਰਾ ਆਯੋ ਜਮੈ ਤਨਾ ਇਨਿਆ ਗੁਲੜੈ ਮੈਂ ਰਹਿ ਨ ਜਾਏ।

ਨਜ਼ਾਰਾ ਆਨਹਾ ਦੇ ਕਿੰਨੀ ਬਾਤ।

ਬਾਤ ਮੰਨੀ ਹੈ। ਪਵਨ ਪਿਆਲਾ ਸਜਿਆ ਤੀਨ ਪਵਨ ਮੈਂ ਇੱਕ ਜੋਤੀ ਤੋਂ ਪਵਨ ਹੈ ਰਾਜਾ ਐਸੀ ਗਿਆਨ ਪ੍ਰਗਟਿਆ ਪ੍ਰਭੂਤਮ।

ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਤੁਮਤ ਭ੍ਰਮ ਲਾਗਾ, ਜੇ ਰਾਮ ਨਾਈ ਜਮ ਪੁਰ ਜਾਏਗਾ, ਜਨ ਵਿਚਰੈ ਬਾਲ ਵਿਨੋਦ ਕੇਂਦਰਾ ਸੁਨਾਟਾ, ਖਿਨ ਖਿਨ ਮੋਹੇ ਵਿਆਪੈ ਰਸ ਵਿਸਮੇਦ ਅੰਮ੍ਰਿਤ ਦੀ ਪੁਜਾ ਕੀ, ਸਭ ਪੰਚ ਤਗ ਬਸੰਤ ਆਪੈ, ਜਸ ਤਪ ਸੰਜਮ ਸ਼ੂਲ ਸੂਕ੍ਰਿਤ, ਮਤ ਰਾਮ ਨਾਮ ਨਾ ਅਰਾਧਿਆ, ਸ਼੍ਰਿਆ ਕਾਮ ਕਾਲ ਮਤ ਲਾਗੀ, ਸਭ ਆਨ

मन माही

ਸੱਜਣ ਸਹਿਣੀ ਜੀਓ ਅਰੇ ਆਏ ਮਿਲੇ ਆਜ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਨੀ ਰਹਿਣੀ ਜੀਓ

तब मेरा।

ਤਿਜ ਕੁਸਲ ਹੋਤ ਮੇਰੇ ਭਾਈ, ਕਿਉਂ ਭਾਈ ਹਰ ਰਾਮ ਸਹਾਈ। ਰਾਮ ਦੂਜਾ ਗੌੜੀ ਗੁਆਰੀ ਮਾਲਾ ਪੰਜਵਾਂ, ਕਿਉਂ ਪ੍ਰਮੀਆਂ ਕਣ ਪਿਸਤਾ ਹੋਈ। ਜਾਂ ਕਿਉਂ ਪ੍ਰਮੀਆਂ ਨਾ ਵਿਆਸ ਹੋਈ, ਜਦੋਂ ਕੁਬਰੇ ਮਨਮੁਖ ਪਟਕ ਹੋਈ। ਜਿਸ ਰੱਖ ਆਪ ਰਾਮ ਦਇਆ ਰਾ, ਤਿਸ ਨੇ ਦੂਜਾ ਕੋ ਪੁਤਨਹਾਰਾ ਰਹਾਉ। ਸਭ ਮੈਂ ਵਰਤੇ ਕਣਤਾ, ਤਾਂ ਤੂੰ ਸੁਖ ਸੋਏ ਹੋਏ ਚਿੰਤਾ। ਉਹ ਸਭ ਕੁਛ ਜਾਣ ਜੋ ਵਰਤੰਤਾ, ਮਨਮੁਖ ਭੋਜਨ ਦੂਜੀ ਪਿਆਸਾ। ਜੈਸੇ ਬੀਜੈ ਤੈਸਾ ਖਾਸਾ, ਦੇਵ ਤਸਮ ਹੈ ਵਿਗਾਸਾ, ਸਰਬੀ ਹੈ ਬ੍ਰਹਮ ਪ੍ਰਗਾਸਾ। ਗੁਰੂ ਨਾਨਕ ਜੀ ਹਰ ਪੂਰਨ ਆਸਾ, ਗੋੜੀ ਦੁਆਰੇ ਦੀ ਮਾਲਾ ਪੰਜਵਾ। ਕਈ ਜਨ ਪੈ ਕੇ ਪਤੰਗਾ, ਕਈ ਜਨ ਗਰਮੀ ਪਰੰਗਾ, ਕਈ ਜਨ ਪੰਖੀ ਚਲ ਪਿਓ, ਕਈ ਜਨ ਹੋਰ ਤਿਰਕ ਜਾਇਓ। ਮੇਰੀ ਲੜਕੀ ਬਰੀਆ, ਤੇਰੇ ਪਾਲੇ ਕ੍ਰਿਸ਼ਨ ਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ